ਉਸੋ ਉਹ ਘੜੀਆਂ ਉਹ ਪਲ ਉਹ ਸਮਾਂ ਸਫਲ ਹੈ ਜਦੋਂ ਚਿਤ ਆਵੇ ਸ੍ਰੀ ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਸ ਆ ਕੇ ਬ੍ਰਾਹਮਣਾਂ ਨੇ ਬੇਨਤੀ ਕੀਤੀ, ਮਹਾਰਾਜ ਜਿਸ ਤਰ੍ਹਾਂ ਸ਼ਾਸਤਰਾਂ ਵਿੱਚ ਸ਼ੁਭ ਅਸ਼ੁਭ ਦਿਨ ਗਿਣੇ ਜਾਂਦੇ ਹਨ, ਆਪਦੇ ਮਤ ਵਿੱਚ ਵੀ ਹਨ? ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹਨ, ਬਈ ਸਾਡੇ ਮਤ ਵਿੱਚ ਤਾਂ ਉਹ ਮੌਸਮ, ਉਹ ਸਮਾਂ, ਉਹ ਦਿਨ, ਉਹ ਘੜੀਆਂ, ਉਹ ਪਲ ਸਫਲ ਹਨ ਜਦੋਂ ਪਰਮੇਸ਼ਰ ਦਾ ਨਾਮ ਚੇਤੇ ਆ ਜਾਵੇ। ਭਲੇ ਦਿਵਸ ਭਲੇ ਸੰਯੋਗ, ਜਿਤ ਪੇਟੇ ਪਾਰ ਬ੍ਰਹਮ ਨਿਰਯੋਗ, ਉਹ ਵੇਲਾ ਕੋ ਹੋਂ ਬਲ ਜਾਉ, ਜਿਤ ਮੇਰਾ ਮਨ ਜਪੇ ਹਰੀ ਨਾਮ।

ਸਿਰ ਚੁੱਕੇ, ਤੇਰਾ ਗੁਰੂ ਦੇ ਚਰਨਾਂ ਤੇ ਚੁੱਕੇ। ਉਹ ਸਿਰ ਹੀ ਕਾਹਦਾ ਹੈ ਜਿਹੜਾ ਥਾਂ ਥਾਂ ਤੇ ਜੁਗ ਰਿਹਾ। ਆਖਿਆ ਉਹ ਮਸਤਕ ਸਫਲ ਹੋ ਜਾਂਦਾ ਹੈ ਜਿਹੜਾ ਮਸਤਕ ਗੁਰੂ ਦੇ ਚਰਨਾਂ ਤੇ ਝੁਕ ਜਾਵੇ। ਸਫਲ ਉਹ ਮਾਥਾ ਸੰਤ ਨਮਸਕਾਰ, ਚਰਨ ਪੁਨੀਤ ਚਲੇ ਹਰ ਮਾਰਗ। ਕਹੋ ਨਾਨਕ ਭਲਾ ਮੇਰਾ ਕਰਮ, ਤਿਸ ਬੇਟੇ ਸਾਧੂ ਦੇ ਚਰ। ਉਹ ਸਿਰ ਸਫਲ ਹੈ ਜਿਹੜਾ ਗੁਰੂ ਦੇ ਚਰਨਾਂ ਤੇ ਝੁਕ ਰਿਹਾ।

ਰਾਜੇਸ਼ ਮੁਖ ਤੋਂ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਹੋ ਰਹੀ ਹੈ। ਉਹ ਰਸਨਾ ਚੰਗੀ ਨਹੀਂ ਜਿਹੜੇ ਗੰਦੇ ਗੀਤ ਗਾਉਂਦੀ ਹੈ, ਮਾੜਾ ਬੋਲਦੀ ਹੈ। ਆਖਿਆ ਐਸੀ ਰਸਨਾ ਕੱਟ ਜਾਏ ਜਿਹੜੀ ਗੁਰੂ ਕੀ ਬਾਣੀ ਨਹੀਂ ਬੋਲਦੀ। ਨੈਣ ਨਾ ਦੇਖੇ ਸਾਧ ਸੇ ਨੈਣ ਬੇਹਾਲਿਆ, ਕਰਨ ਨਾ ਸੁਣੇ ਨਾਦ ਕਰਨ ਮੁੰਡ ਘਾਲਿਆ। ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ, ਹਰੇ ਹਾਂ ਜਾਂ ਵਿਸਰੇ ਗੋਬਿੰਦ ਰਾਏ ਦਿਨੋਂ ਦਿਨ ਘਟੀਏ। ਤੇ ਭਾਈ ਉਹਨਾਂ ਦਾ ਹਰ ਦਿਨ ਨਵੀਆਂ ਖੁਸ਼ੀਆਂ ਲੈ ਕੇ ਆਉਂਦਾ ਜੋ ਅਕਾਲ ਪੁਰਖ ਵਾਹਿਗੁਰੂ ਦੇ ਗੀਤ ਗਾਉਂਦੇ ਹਨ, ਜੋ ਉਹਦੇ ਗੁਣ ਗਾਉਂਦੇ ਹਨ, ਜੋ ਉਹਦੀ ਸਿਫਤ ਸਲਾਹ ਕਰਦੇ ਹਨ। ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ।

ਆ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿੱਥੇ ਤੁਸੀਂ ਸ਼ਬਦ ਗੁਰਬਾਣੀ ਨਾਲ ਜੁੜੇ ਹੋ, ਉੱਥੇ ਅਸੀਂ ਆਪ ਜੀ ਦਾ ਧਿਆਨ ਇੱਕ ਬਹੁਤ ਹੀ ਜ਼ਰੂਰੀ ਗੱਲ ਵੱਲ ਦਿਵਾਉਣਾ ਚਾਹੁੰਦੇ ਹਾਂ। ਇਹ ਵੇਖਣ ਵਿੱਚ ਆਇਆ ਹੈ ਕਿ ਆਮ ਸਿੱਖਾਂ ਦੇ ਘਰਾਂ ਵਿੱਚ ਪੰਜਾਬੀ ਨੂੰ ਛੱਡ ਕੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਸ ਦਾ ਨਤੀਜਾ ਸਾਡੀ ਨਵੀਂ ਪੀੜ੍ਹੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਭੁੱਲਦੀ ਜਾ ਰਹੀ ਹੈ। ਜੇਕਰ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਆਪਣੇ ਗੌਰਵਮਈ ਇਤਿਹਾਸ ਅਤੇ ਗੁਰਬਾਣੀ ਨੂੰ ਕਿਵੇਂ ਸਮਝੇਗੀ? ਇਸ ਕਰਕੇ ਬੇਨਤੀ ਹੈ ਕਿ ਆਪਸ ਵਿੱਚ ਅਤੇ ਬੱਚਿਆਂ ਨਾਲ ਸਿਰਫ ਪੰਜਾਬੀ ਵਿੱਚ ਹੀ ਗੱਲ ਕਰੋ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਲਿਖਣੀ ਵੀ ਸਿਖਾਓ, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਅਮੀਰ ਵਿਰਸੇ ਨੂੰ ਸਾਂਭ ਸਕਣ। ਹਰ ਇੱਕ ਗੁਰੂ ਨਾਨਕ ਨਾਮ ਲੇਵਾ ਸਿੱਖ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰੇ ਅਤੇ ਇਸ ਤੇ ਅਮਲ ਕਰਨਾ ਆਪਣਾ ਫਰਜ਼ ਸਮਝੇ। ਗੁਰੂ ਸਭ ਦੇ ਅੰਗ ਸੰਗ ਸਹਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੇ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨ ਜਨਾਵੈ ਹਰ ਹਰ ਨਾਮ ਰਹਿ ਸਦ ਧਿਆਵੈ ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ ਸਰਮ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਏਕ ਆਪ ਨਹੀਂ ਕਛ ਪਰਮ ਸਹਸ ਸਿਆਨ ਪਲਿਆ ਨ ਜਾਈਐ ਨਾਨਕ ਐਸਾ ਗੁਰ ਬਡਭਾਗੀ ਪਾਈਐ ਸਫਲ ਦਰਸ਼ਨ ਅਪੇਖਤ ਪੁਨੀਤ ਪਰਸਰ ਚਰਨ ਗਤ ਨਿਰਮਲ ਰੀਤ ਪੇਟ ਤਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਣ ਕਰ ਬਚਨ ਕਰਨ ਆਕਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਅਖੋ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੈ ਤਿਸ ਲਏ ਮਿਲਾਏ ਜੇਵਾ ਏਕ ਉਸਤਤ ਅਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਦ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋਹੋਏ ਉਸ ਪੁਰਖ ਕਾ ਨਾਹੀ ਕਦੇ ਵਿਨਾਸ ਜਾ ਕੇ ਮਨ ਪ੍ਰਗਟੇ ਗੁਣਕਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕੋ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮ ਮੋਹ ਦੁਖ ਤਹਿਤੇ ਨਾਸੇ ਤਪਤ ਮਾਹੇ ਠਾਠ ਵਰਤਾਈ ਅੰਧ ਪਿਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਹੁੰਚ ਚੁਕਾ ਨਿਰਪਾਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸਕਾ ਸਾਥ ਇਨ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁਕੇ ਪਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਤਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੈ ਸੰਗ।

ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰ ਭਰ ਰਹੇ ਹੋ। ਆਹ ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਸਤਿਗੁਰਾਂ ਦੇ ਪਾਵਨ ਦਰਬਾਰ 'ਤੇ ਪਾਵਨ ਸ਼ਬਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਲਾਰ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਨੇ। ਮਲਾਰ ਮਹੱਲਾ ਪਹਿਲਾ, ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਸਾਵਣ ਦੇ ਮਹੀਨੇ ਵਿੱਚ, ਸਾਵਣ ਭਾਦੋਂ ਦੇ ਮਹੀਨੇ ਵਿੱਚ ਜੋ ਰੁੱਤ ਦਾ ਮਹੀਨਾ, ਇਸ ਰੁੱਤ ਦੇ ਵਿੱਚ ਪਾਤਸ਼ਾਹ ਜੀ ਨੇ ਹੁਕਮ ਲਾਇਆ ਹੈ ਕਿ ਮਲਾਰ ਰਾਗ ਦੇ ਸ਼ਬਦ ਗਾਇਨ ਕਰਨੇ ਨੇ। ਅਤੇ ਮਲਾਰ ਰਾਗ, ਮੀਆਂ ਕੀ ਮਲਾਰ, ਮੇਘ ਮਲਾਰ, ਇਹ ਜਿੰਨੀਆਂ ਮਲਾਰਾਂ ਹਨ, ਜਿੰਨੇ ਮੇਘ ਰਾਗ ਹਨ, ਇਹ ਗਾਇਨ ਕਰਨੇ ਹਨ। ਤੋ ਸਤਸੰਗ ਜੀ ਆਓ, ਇਹ ਸ਼ੁੱਧ ਮਲਾਰ ਜੋ ਪਾਤਸ਼ਾਹ ਜੀ ਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਮਲਾਰ ਰਾਗ

ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸ਼ਕਤਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਸਾਹਿਬਾਂ ਨੇ ਦੁੱਖ ਗਿਣੇ ਨੇ ਬੰਦੇ ਦੇ, ਬੰਦੇ ਨਾਲ ਬੰਦਾ ਵਿਛੜ ਜਾਵੇ ਤੇ ਦੁਖੀ ਹੋ ਜਾਂਦਾ। ਜਿੱਥੇ ਮੋਹ ਬਣਿਆ ਹੋਵੇ, ਪਿਓ ਪੁੱਤਰ ਵਿਛੜ ਜਾਣ, ਭਰਾ ਭਰਾ ਵਿਛੜ ਜਾਣ, ਮਾਂ ਪੁੱਤਰ ਵਿਛੜ ਜਾਣ, ਮਾਵਾਂ ਧੀਆਂ ਵਿਛੜ ਜਾਣ, ਦੁੱਖ ਵਾਪਰਦਾ। ਮਗਰ ਸਾਹਿਬ ਦਾ ਇਸ਼ਾਰਾ ਹੋਰ ਪਾਸੇ ਕਰਦੇ, ਕਹਿੰਦੇ ਨੇ ਵਾਹਗੁਰੂ ਨਾਲ ਵਿਛੜਿਆ ਬੰਦਾ ਕਿੰਨਾ ਦੁਖੀ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਨਿੱਤ ਦੀ ਭੁੱਖ, ਰਾਤੀ ਸੁੱਤੇ ਖਾ ਕੇ ਦਿਨੇ ਫੇਰ ਖਲੀ। ਹਰ ਵੇਲੇ ਮਨੁੱਖ ਦੇ ਅੰਦਰ ਨਹੀਂ ਉਸ ਭੁੱਖ ਦੀ ਗੱਲ ਨੀ ਜਿਹੜੀ ਰੋਟੀ ਦੀ ਲੱਗਦੀ, ਇੱਕ ਹੋਰ ਭੁੱਖ ਦੀ ਗੱਲ ਬਾਬਾ ਜੀ ਕਹਿੰਦੇ ਨੇ ਜਿਹਨੂੰ ਤ੍ਰਿਸ਼ਨਾ ਕਹਿੰਦੇ ਆ, ਮਿਟਣ ਵਿੱਚ ਹੀ ਨਹੀਂ ਆਉਂਦੀ। ਸਭ ਕੁਝ ਹੁੰਦਿਆਂ ਸੁਣਿਆਂ ਭੁੱਖ ਕਾਇਮ ਹੈ, ਖਾ ਪੀ ਕੇ ਭੁੱਖ ਕਾਇਮ ਹੈ। ਉਸ ਭੁੱਖ ਨੇ ਬਹੁਤਾ ਦੁਖੀ ਕੀਤਾ। ਰੋਟੀ ਦੀ ਭੁੱਖ ਬੰਦੇ ਨੇ ਜਰ ਲਈ ਹੋਵੇਗੀ, ਲੇਕਿਨ ਤ੍ਰਿਸ਼ਨਾ ਚ ਬੰਦਾ ਬੜਾ ਦੁਖੀ ਹੋ। ਇੱਕ ਦੁੱਖ ਸ਼ਕਤਵਾਰ ਜਮਦੂਤ, ਇੱਕ ਵੱਡਾ ਦੁੱਖ ਬੰਦੇ ਵਾਸਤੇ, ਮੌਤ ਤੋਂ ਬਾਅਦ ਕੀ ਬਣੇਗਾ, ਲੇਖਾ ਕਿਵੇਂ ਦੇਵਾਂਗੇ, ਸੁਰਖਰੂ ਕਿਵੇਂ ਹੋਵਾਂਗੇ। ਚੌਥੀ ਥਾਂ ਤੇ ਮਹਾਰਾਜ ਕਹਿੰਦੇ ਨੇ ਇੱਕ ਦੁੱਖ ਰੋਗ ਲੱਗੇ ਤਨ ਧਾਏ, ਆ ਕਦੇ ਕਦੇ ਸਰੀਰ ਤੇ ਵੀ ਦੁੱਖ ਆ ਜਾਂਦਾ। ਤੂੰ ਕਿੱਥੇ ਕਿੱਥੇ ਦਵਾਈ ਲਾਵੇਂਗਾ, ਕਿਸ ਕਿਸ ਦੁੱਖ ਦਾ ਦਾਰੂ ਕਰੇਗਾ, ਪਰ ਜਦੋਂ ਗੁਰੂ ਦੀ ਰਹਿਮਤ ਹੋ ਜਾਵੇ ਨਾ, ਇਹ ਸਾਰੇ ਹੀ ਦੁੱਖ ਦੂਰ ਹੋ ਜਾਂਦੇ। ਦੁੱਖ ਬਿਨਸੇ ਪੂਰਨ ਪਈ ਖਾਲ, ਕਦੋਂ, ਜਦੋਂ ਗੁਰੂ ਕੀ ਬਖਸ਼ਿਸ਼ ਹੋ ਜਾਵੇ, ਰਹਿਮਤ ਹੋ ਜਾਵੇ, ਸਤਿਗੁਰੂ ਦਿਆਲ ਹੋ ਜਾਣ। ਇਹ ਗੱਲ ਵੱਖਰੀ ਹੈ ਸਤਸੰਗਤ, ਇਸ ਤੋਂ ਕੁਝ ਸਾਹਿਬਾਂ ਨੇ ਕਿਹਾ ਨਾ ਗੁਰਪੂਰੇ ਜਬ ਭਏ ਦਿਆਲ, ਐਸਾ ਮਤਲਬ ਨਹੀਂ ਸਮਝਣਾ ਕਿ ਜਦੋਂ ਕਦੇ ਮਹਾਰਾਜ ਦਿਆਲ ਹੋਣਗੇ ਤਾਂ ਕਿਤੇ ਇਹ ਗੱਲ ਵਾਪਰੇਗੀ। ਸਤਿਗੁਰੂ ਸਦਾ ਦਿਆਲ ਹੈ ਭਾਈ, ਗੱਲ ਇੰਨੀ ਹੈ ਕਿ ਉਹਦੀ ਦਇਆ ਦਾ ਪਾਤਰ ਬਣਨ ਵਾਸਤੇ ਮੈਂ ਕੋਈ ਯਤਨ ਕੀਤਾ ਹੈ ਕਿ ਨਹੀਂ, ਮੈਂ ਨਿਮਰਤਾ ਨਾਲ ਉਹਦੇ ਚਰਨਾਂ ਤੇ ਮੱਥਾ ਟੇਕਿਆ ਕਿ ਨਹੀਂ, ਮੈਂ ਉਹਦੀ ਰਹਿਮਤ ਵਾਸਤੇ ਝੋਲੀ ਫੈਲਾਈ ਹੈ ਕਿ ਨਹੀਂ। ਜਦ ਵੀ ਮੈਂ ਉਹਦੀ ਦਇਆ ਦਾ ਪਾਤਰ ਬਣਨ ਵਾਸਤੇ ਨਿਮਰਤਾ ਸਹਿਤ ਝੋਲੀ ਫੈਲਾਈ, ਮੱਥਾ ਟੇਕਿਆ, ਰਹਿਮਤ ਅਵਸ਼ ਹੋਈ, ਔਰ ਉਸ ਰਹਿਮਤ ਦੇ ਨਾਲ ਮੇਰੇ ਦੁੱਖ ਦੂਰ ਹੋਏ ਨੇ। ਇਹਨਾਂ ਨੂੰ ਦੁੱਖ ਕਿਹਾ ਤੇ ਇਹਨਾਂ ਦੁੱਖਾਂ ਦੇ ਪਿੱਛੇ ਜੋ ਇਹਨਾਂ ਦੇ ਕਾਰਨ ਨੇ ਉਹਨੂੰ ਦੋਖ ਵੀ ਕਿਹਾ। ਦੋਖ ਕਹਿੰਦੇ ਨੇ ਦੋਸ਼ ਨੂੰ, ਗੁਨਾਹ ਕਰੀਏ ਤੇ ਦੁੱਖ ਪੱਲੇ ਪੈਂਦਾ। ਤੇ ਪਾਵਨ ਬਾਣੀ ਚ ਤੋਕਾ ਹੁੰਦੀ ਹੈ ਨਾ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਇਹਨਾਂ ਨੂੰ ਇੱਕ ਇੱਕ ਦੋਸ਼ ਹੈ। ਮ੍ਰਿਗ ਨੂੰ ਕੰਨਾਂ ਦਾ ਦੋਸ਼ ਹੈ, ਸੁਣਨ ਦਾ ਕੁੱਤਾ ਸ਼ੌਕ ਹੈ ਇਸ ਨੂੰ, ਕੰਡੇ ਹੇੜੇ ਦੀ ਆਵਾਜ਼ ਚ ਫਸ ਕੇ ਮਾਰਿਆ ਤੇ ਫੜਿਆ ਜਾਂਦਾ। ਮੱਛੀ ਨੂੰ ਜੀਭਾ ਦੇ ਸਵਾਦ ਦਾ ਰੋਗ ਹੈ, ਦੋਸ਼ ਹੈ। ਜੇਬਾ ਸਾਦੀ ਲੀਲਤ ਲੋਹ, ਸਵਾਦ ਦੀ ਮਾਰੀ ਹੋਈ, ਬਾਹਰੋਂ ਆਇਆ ਗਡੋਆ ਜਾਂ ਬਾਹਰੋਂ ਆਇਆ ਜੋ ਕੁਝ ਵੀ ਮਸਾਲਾ ਲੱਗਾ ਹੈ ਕੁੰਡੀ ਦੇ ਨਾਲ, ਉਹਨੂੰ ਨਿਕਲ ਲੈਂਦੀ ਹੈ, ਕੁੰਡੀ ਨਿਕਲ ਲੈਂਦੀ ਹੈ, ਫਸ ਜਾਂਦੀ ਹੈ। ਭ੍ਰਿੰਗ ਨੂੰ, ਭੰਵਰੇ ਨੂੰ ਸੁਗੰਧੀ ਦੀ ਤੀਬਰ ਇੱਛਾ ਨੇ ਰੋਗੀ ਬਣਾ ਰੱਖਿਆ। ਪਤੰਗੇ ਨੂੰ ਨੇਤਰਾਂ ਦੀ ਭੁੱਖ ਨੇ, ਅੱਖਾਂ ਦੀ ਭੁੱਖ ਨੇ, ਰੋਸ਼ਨੀ ਵੇਖ ਕੇ ਬਾਵਰਾ ਹੋ ਜਾਂਦਾ। ਹਾਥੀ ਨੂੰ ਕਾਮ ਦਾ ਰੋਗ ਹੈ, ਮਗਰ ਮਹਾਰਾਜ ਤਾਂ ਕਹਿੰਦੇ ਨੇ ਬੰਦੇ ਦਾ ਕੀ ਹਾਲ ਹੋਵੇਗਾ। ਪੰਚ ਦੋਖ ਅਸਾਧ ਜਾਮ ਹੈ ਤਾਂ ਕੀ ਕੇਤ ਕਾਸ, ਬੰਦੇ ਨੂੰ ਤਾਂ ਪੰਜੇ ਹੀ ਚਮੜੇ ਨੇ। ਇਹ ਕੰਨਾਂ ਤੋਂ ਵੀ ਕਮਲਾ, ਇਹ ਨਾਸਾਂ ਤੋਂ ਵੀ ਕਮਲਾ, ਅੱਖਾਂ ਤੋਂ ਵੀ ਕਮਲਾ, ਜੀਵਾਂ ਤੋਂ ਵੀ ਕਮਲਾ, ਇੰਦਰੀਆਂ ਸਾਰੀਆਂ ਤੋਂ ਕਮਲਾ, ਕਾਮ ਤੋਂ ਵੀ ਕਮਲਾ, ਇਹਦਾ ਕੀ ਹਾਲ ਹੋਵੇਗਾ। ਸਤਿਗੁਰੂ ਜਿਸ ਦਿਨ ਕਿਰਪਾ ਕਰਦੇ ਨੇ ਨਾ, ਉਸ ਦਿਨ ਇਹਨਾਂ ਦੋਸ਼ਾਂ ਤੋਂ ਬਚਾਉਂਦੇ ਨੇ। ਬੰਦਾ ਜਿਸ ਦਿਨ ਦੋਖ ਤੋਂ ਬਚ ਜਾਂਦਾ ਹੈ, ਦੋਸ਼ ਤੋਂ ਬਚ ਜਾਂਦਾ ਹੈ, ਉਸ ਦਿਨ ਦੁੱਖ ਤੋਂ ਵੀ ਬਚ ਜਾਂਦਾ, ਕਿਉਂਕਿ ਦੋਸ਼ ਤੋਂ ਹੀ, ਦੋਖ ਤੋਂ ਹੀ ਦੁੱਖ ਪੈਦਾ ਹੁੰਦਾ। ਦੋਸ਼ ਨਹੀਂ ਰਿਹਾ, ਦੋਖ ਨਹੀਂ ਰਿਹਾ ਤੇ ਦੁੱਖ ਵੀ ਨਹੀਂ ਰਹੇਗਾ। ਗੁਰ ਪੂਰੇ ਜਬ ਭਏ ਦਿਆਲ, ਦੁੱਖ ਬਿਨਸੇ ਪੂਰਨ ਪਈ ਕਾਰ। ਹੁਣ ਸਤਿਗੁਰੂ ਤਾਂ ਰਹਿਮਤ ਕਰ ਦਿੱਤੀ, ਮੈਂ ਕੀ ਕਰਾਂ, ਮੈਨੂੰ ਕੀ ਕਰਨਾ ਚਾਹੀਦਾ। ਸਾਹਿਬਾਂ ਨੇ ਸਾਡੇ ਵੱਲ ਸੰਕੇਤ ਕੀਤਾ ਕਿ ਹੁਣ ਤੂੰ ਆਪਣਾ ਫਰਜ਼ ਪਛਾਣ। ਗੁਰੂ ਨੇ ਤੈਨੂੰ ਦੋਸ਼ਾਂ ਦੇ ਚਿੱਕੜ ਵਿੱਚੋਂ ਕੱਢ ਕੇ ਦੁੱਖਾਂ ਤੋਂ ਬਚਾਇਆ, ਤੈਨੂੰ ਕੀ ਕਰਨਾ ਚਾਹੀਦਾ। ਉਹ ਸੰਕਲਪ ਮਹਾਰਾਜ ਨੇ ਬਖਸ਼ਿਆ, ਪੇਖ ਪੇਖ ਜੀਵਾਂ ਦਰਸ ਤੁਮਾਰਾ, ਸਤਿਗੁਰੂ ਜੁੜਿਆ ਰਵਾਂ ਤੇਰੇ ਨਾਲ।
चरण कमल जाई बलिहारा तेरे चरणा तो वारने बलिहारने जांदा रवां। तुझ बिन ठाकुर कवन हमारा अज तेथो विछड़ गए मुड़के दोष आ गए मुड़के दुख आ जाणगे। तेरे बिना कौन है जो बचाई रखे दोषां तो ते दुखां तो। साध संगत से उपरीत बन आई पूर्व कर्म लिखत तुर पाई ए भी तेरी रहमत। जप हर हर नाम अचरज प्रताप भगती च लग के ऐसी सोहनी गल बनी है ऐसा आश्चर्य प्रभाव वाला काम होया प्रताप वाला काम होया कि जाल ना साके तीने ताप हुण आद ब्याद उपाद वापर नहीं सकते हुण ता मेरे ते रहमत।

ਇਹ ਫੈਸਲਾ ਕਰ ਰਿਹਾ ਸੀ ਵੀ ਜੋ ਮਿਲ ਗਿਆ ਖਾ ਲੈਣ, ਤੇ ਇਹ ਮਰੀਏ ਜਿਹਾ ਕੁੱਤਾ ਮੇਰੇ ਕਾਬੂ ਆ ਗਿਆ। ਮੈਂ ਸੋਚਦਾ ਸਾਂ ਕਿਤੇ ਨੁਕਰੇ ਬਹਿ ਕੇ ਇਸੇ ਨੂੰ ਚੱਬ ਲਵਾਂ, ਇਸੇ ਨੂੰ ਭੁੰਨ ਕੇ ਜਿਵੇਂ ਵੀ ਹੋਵੇ ਇਸ ਨੂੰ ਖਾ ਲਵਾਂ ਤੇ ਆਪਣੇ ਪੇਟ ਦੀ ਅੱਗ ਬੁਝਾ ਲਵਾਂ। ਸਾਹਿਬ ਕਹਿਣ ਲੱਗੇ ਇਹਨੂੰ ਲੰਗਰ ਛਕਾਓ, ਸੋਹਣੇ ਬਸਤਰ ਪਵਾਓ। ਕਹਿਣ ਲੱਗਾ ਮਹਾਰਾਜ ਮੈਂ ਤੁਹਾਡਾ ਦੁਸ਼ਮਣ ਹੋ ਸਕਣਾ, ਦੋਖੀ ਹੋ ਸਕਣਾ, ਲੰਗਰ ਛਕਾ ਦਿਓ, ਤੁਹਾਡੀ ਬੜੀ ਕਿਰਪਾ ਹੈ ਕਿਉਂਕਿ ਤੁਹਾਡੇ ਦਰ ਤੇ ਤਾਂ ਨਿਆਂ ਵਾਪਰਦਾ। ਸਾਹਿਬ ਕਹਿਣ ਲੱਗੇ ਤੂੰ ਇੱਥੇ ਹੀ ਰਹੇਗਾ। ਕਹਿਣ ਲੱਗਾ ਮਹਾਰਾਜ ਸਾਰੇ ਮੈਨੂੰ ਸ਼ੱਕ ਦੀ ਨਿਗਾਹ ਨਾਲ ਵੇਖਣਗੇ। ਸਾਹਿਬ ਕਲਗੀਧਰ ਪਾਤਸ਼ਾਹ ਹੱਸ ਪਏ, ਕਹਿਣ ਲੱਗੇ ਨਹੀਂ ਇੱਥੇ ਭਾਈ ਘਨੱਈਏ ਵਰਗੇ ਬੇਅੰਤ ਨੇ ਜਿਹੜੇ ਕਿਸੇ ਨੂੰ ਦੁਸ਼ਮਣ ਨਹੀਂ ਸਮਝਦੇ, ਕਿਸੇ ਨੂੰ ਵੈਰ ਹੀ ਨਹੀਂ ਜਾਣਦੇ, ਤੂੰ ਇੱਥੇ ਰਹੇਗਾ। ਆਮ ਉਹਨਾਂ ਸਮਿਆਂ ਚ ਟੱਕੀਆਂ ਚ ਰੋਜ਼ੀਨੇ ਮਿਲਦੇ ਸਨ। ਸਾਹਿਬਾਂ ਨੇ ਰੁਪਈਆ ਰੋਜ਼ ਦਾ ਲਾ ਦਿੱਤਾ। ਕਹਿਣ ਲੱਗੇ ਇਹਨੂੰ ਗੁਜ਼ਰਾਨ ਮਾਤਰ ਰੁਪਈਆ ਰੋਜ਼ ਦਾ ਦਿਓ। ਕਹਿਣ ਲੱਗਾ ਸਾਹਿਬ ਜੀ ਕਿਸ ਗੱਲ ਦਾ, ਤੁਸੀਂ ਇਹ ਰੁਪਈਆ ਰੋਜ਼ ਮੈਨੂੰ ਕਿਸ ਗੱਲ ਦਾ ਬਖਸ਼ ਦਿਓ? ਸਾਹਿਬ ਕਹਿਣ ਲੱਗੇ ਭੁੱਖਾਂ ਦਾ ਮਾਰੇ ਆ, ਗਰੀਬੀ ਦਾ ਮਾਰੇ ਆ, ਦੇਸੋਂ ਪ੍ਰਦੇਸ ਆਇਆ ਕਮਾਉਣ ਵਾਸਤੇ, ਤੇਰੇ ਬਾਲ ਬੱਚਿਆਂ ਵਾਸਤੇ, ਤੇਰੀ ਕਿਰਤ ਮਾਤਰ, ਕਿ ਮਹਾਰਾਜ ਮੈਂ ਕਰਾਂਗਾ ਕੀ? ਸਾਹਿਬ ਕਹਿਣ ਲੱਗੇ ਜੋ ਤੇਰਾ ਜੀ ਕਰਦਾ, ਇੱਥੋਂ ਕੁਝ ਹੋਵੇ ਤੇਰਾ ਸਰੀਰ ਜਰੇ ਤੇ ਕਰ ਲਈ, ਨਾ ਕੀਤਾ ਜਾਵੇ ਤਾਂ ਵੀ ਕੋਈ ਡਰ ਨਹੀਂ। ਗਦ ਗਦ ਹੋ ਗਿਆ, ਗੁਰੂ ਕੀਆਂ ਰਹਿਮਤਾਂ ਪਾ ਕੇ ਫਿਰ ਡੇਰਾ ਨਹੀਂ ਛੱਡਿਆ, ਗੁਰੂ ਕਾ ਡਰ ਨਹੀਂ ਛੱਡਿਆ, ਸੇਵਾ ਚ ਲੱਗ ਗਿਆ। ਇਤਨੀ ਸੇਵਾ ਕੀਤੀ, ਗੁਰੂ ਕੇ ਸਿੱਖਾਂ ਦੇ ਨਾਲ ਜੂਝਦਾ ਹੀ ਸ਼ਹੀਦ ਹੋ ਗਿਆ, ਗੁਰੂ ਕੇ ਚਰਨ ਨਹੀਂ ਛੱਡੇ। ਕਈ ਵਾਰੀ ਸਿੱਖਾਂ ਨੇ ਕਿਹਾ ਹੁਣ ਤਾਂ ਤਕੜਾ ਹੋ ਗਿਆ, ਪੈਸੇ ਵੀ ਹੋ ਗਏ, ਹੁਣ ਤਾਂ ਨਿਕਲ ਜਾ ਇੱਥੋਂ, ਤੇਰੀ ਜਾਤ ਬਰਾਦਰੀ ਵਾਲਿਆਂ ਨੇ ਤੇਰੇ ਬੰਦਿਆਂ ਨੇ ਵੇਖ ਲਿਆ, ਤੈਨੂੰ ਕਾਫਰ ਕਹਿਣਗੇ, ਤੈਨੂੰ ਦੋਸ਼ੀ ਕਰਾਰ ਦੇਣਗੇ। ਉਹ ਕਹਿੰਦਾ ਨਹੀਂ, ਦੋਸ਼ ਨਿਕਲ ਗਏ ਜੀਵਨ ਵਿੱਚੋਂ, ਜਿਸ ਨੇ ਖੁਦਾ ਨਾਲ ਜੋੜਿਆ ਇੰਨਾ ਪਰਉਪਕਾਰ ਤੇ ਇੰਨੀ ਸਮਦ੍ਰਿਸ਼ਟੀ ਬਖਸ਼ਿਸ਼ ਕੀਤੀ ਏ, ਜੇ ਉਹਨੇ ਮੇਰੇ ਨਾਲ ਵੈਰ ਨਹੀਂ ਕਮਾਇਆ, ਉਹਦਿਆਂ ਨੇ ਮੇਰੇ ਨਾਲ ਵੈਰ ਨਹੀਂ ਕਮਾਇਆ, ਤੇ ਮੈਂ ਇਹਨੂੰ ਛੱਡ ਕੇ ਹੋਰ ਕਿਹਦੇ ਕੋਲ ਚਲਾ ਜਾਵਾਂ, ਇਹਦੇ ਚਰਨਾਂ ਦੇ ਵਿੱਚ ਬਾਕੀ ਦੀ ਜ਼ਿੰਦਗੀ ਬਤੀਤ ਹੋਵੇ। ਇਹ ਸੱਚ ਜਾਣਨਾ ਇੱਕ ਪਠਾਨ ਦੀ ਗੱਲ ਨਹੀਂ, ਸਾਡੇ ਕਿੰਨੇ ਹੀ ਦੁੱਖ, ਉਹਦੀ ਇੱਕ ਭੁੱਖ ਦਾ ਦੁੱਖ ਮਹਾਰਾਜ ਨੇ ਦੂਰ ਕੀਤਾ ਤੇ ਹਮੇਸ਼ਾ ਵਾਸਤੇ ਲਿਪ ਗਿਆ ਗੁਰੂ ਚਰਨਾਂ ਤੋਂ। ਸਾਡੇ ਕਿੰਨੇ ਦੁੱਖ ਸਤਿਗੁਰੂ ਦੂਰ ਕਰਦੇ। ਗੁਰੂ ਕੇ ਸਿੱਖ ਦਾ ਕੀ ਫਰਜ਼ ਬਣਦਾ? ਉਹ ਸਦਾ ਇਹ ਗੱਲ ਹਿਰਦੇ ਚ ਧਾਰਨ ਕਰਕੇ ਰਵੇ ਕਿ ਸਾਹਿਬ ਤੇਰੇ ਦਰ ਤੋਂ ਸਰਦਾਰੀਆਂ ਪਾਈਆਂ ਨੇ, ਭੁੱਖਾਂ ਮਿਟੀਆਂ ਨੇ, ਮਾਣ ਮਿਲਿਆ, ਭਰਮ ਮਿਟੇ ਨੇ, ਦੂਈ ਮਿਟੀ ਏ, ਹਿਰਦੇ ਨੂੰ ਸ਼ਾਂਤੀ ਪ੍ਰਾਪਤ ਹੋਈ, ਬੜੇ ਸੁੱਖ ਪਾਏ ਨੇ, ਮੇਰੇ ਤੇ ਤੇਰੀ ਰਹਿਮਤ ਹੋਵੇ ਤੇ ਇਹ ਹੋਵੇ ਕਿ ਮੈਂ ਤੇਰੇ ਨਾਲ ਜੁੜਿਆ ਜੁੜਿਆ ਆਪਣਾ ਜੀਵਨ ਸਫਲਾ ਕਰ ਜਾ। ਆਪਾਂ ਹੁਣੇ ਸ਼ਬਦ ਪੜਿਆ ਸੀ ਨਾ, ਡੀਗਨ ਡੋਲਾ ਤਉ ਲਓ ਜੋ ਮਣ ਕੇ ਭਰਮਾ। ਬੰਦਾ ਡਿੱਗਦਾ ਡੋਲਦਾ ਤੇ ਡਗਮਗਾਉਂਦਾ ਸਿਰਫ ਉਨਾ ਚਿਰ ਹੈ ਜਿੰਨਾ ਚਿਰ ਮਨ ਚ ਭਰਮ ਨੇ, ਦੂਈ ਭਾਵ ਹੈ। ਜਿਸ ਵੇਲੇ ਹਿਰਦੇ ਵਿੱਚੋਂ ਦੋਸ਼ ਨਿਕਲ ਜਾਣ, ਭਰਮ ਨਿਕਲ ਜਾਣ, ਬੰਦੇ ਨੂੰ ਚੈਨ ਆ ਜਾਂਦਾ। ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਦਾ, ਗੁਰ ਕਾਟੀ ਅਗਿਆਨਤਾ ਤਬ ਛੁਟਕੇ ਫੰਦਾ, ਜਬ ਲਗ ਹੁਕਮ ਨਾ ਬੂਝਦਾ ਤਬ ਹੀ ਲੋ ਦੁਖੀਆ, ਗੁਰ ਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ।

ਬੜੇ ਪਿਆਰ ਨਾਲ ਸ਼ਰਵਣ ਕਰੋ। ਇਹ ਜੋ ਆਪ ਜੀ ਨੂੰ ਮੈਂ ਸ਼ਰਵਣ ਕਰਵਾ ਰਿਹਾ ਅੱਜ, ਉਸ ਦਿਨ ਅਸੀਂ ਗੁਰਮੁਖ ਪਿਆਰੇ ਸਰਦਾਰ ਜਗਜੀਵਨ ਸਿੰਘ ਜੀ ਸਾਨੂੰ ਨਾਲ ਲੈ ਕੇ ਗਏ, ਪਰ ਉਹ ਸਭ ਲੋਕਾਂ ਨੂੰ ਵੇਖ ਕੇ ਜਿਹੜੇ ਧਰਮ ਦਾ ਇਜ਼ਹਾਰ ਕਰ ਰਹੇ ਸਨ ਆਪਣੇ ਆਪਣੇ ਤਰੀਕੇ ਨਾਲ, ਔਰ ਮੈਂ ਵੀ ਉਹਨਾਂ ਚ ਕਿਹਾ, ਭਾਈ ਦੁਨੀਆਂ ਵਿਚ ਕਾਫੀ ਲੋਕ ਹਨ ਜਿਹੜੇ ਬਿਲਕੁਲ ਕਿਸੇ ਗੱਲ ਨੂੰ ਮੰਨਦੇ ਨੇ, ਔਰ ਜਿਹੜੇ ਤੁਸੀਂ ਮੰਨਣ ਵਾਲੇ ਹੋ ਉਹੀ ਸਾਡਾ ਪਰਿਵਾਰ ਹੈ, ਭਾਵੇਂ ਤੁਸੀਂ ਕਿਹੜੇ ਧਰਮ ਤੋਂ ਬਿਲੋਂਗ ਕਰਦੇ ਹੋ। ਉਸੇ ਤਰ੍ਹਾਂ ਹੀ ਤੁਸੀਂ ਗੁਰੂ ਕੇ ਪਿਆਰ ਵਾਲੇ ਸਿੱਖ ਜਿਹੜੇ ਆ ਗੁਰੂ ਨੂੰ ਆਪਣੀ ਹਾਜ਼ਰੀ ਲਵਾਉਂਦੇ ਹੋ, ਔਰ ਮੇਰੇ ਕੀਰਤਨੀਏ ਵੀਰ ਮੇਰੇ ਸਾਹਮਣੇ ਬੈਠੇ ਹੋਏ ਹਨ, ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ। ਇਸ ਤਰ੍ਹਾਂ ਹੀ ਗੁਰੂ ਘਰ ਦਾ ਸੰਦੇਸ਼ ਦੂਰ ਦੂਰ ਤੱਕ ਪਹੁੰਚਾਉਂਦੇ ਰਹਿਣ। ਸ਼ਰਵਣ ਕਰੋ, ਇਹ ਪਾਨਮਤੀ ਇਹ ਮੱਥ ਤਾਲ ਹੈ, ਇਹ ਪਾਨਮਤੀ ਤਾਲ ਹੈ, ਔਰ ਗੁਜਰੀ ਕਬੀਰ ਸਾਹਿਬ ਦੀ ਗੁਜਰੀ ਰਾਗ ਵੀ ਗੁਜਰੀ ਹੈ, ਔਰ ਆਪ ਗੁਜਰੀ ਸੁਣੋ, ਗੁਜਰੀ ਵਿਚ ਹੀ ਸ਼ਰਵਣ ਕਰੋ ਇਸ ਨੂੰ, ਔਰ ਜੋ ਇਸਦਾ ਤਾਲ ਹੈ ਉਹ 11 ਮਾਤਰ ਹੈ, ਪਾਨਮਤੀ ਤਾਲ।

ਭਾਵੇਂ ਮੇਰੀ ਜਾਤ ਹੋਛੀ ਹੈ, ਮੇਰੀ ਪਤ ਹੋਛੀ ਹੈ, ਪਰ ਮੈਂ ਇਕੱਲਾ ਜ਼ਰੂਰ ਖੱਟਿਆ ਜਿਹੜਾ ਆਮ ਆਦਮੀ ਨੂੰ ਨਹੀਂ ਮਿਲਦਾ। ਅਸੀਂ ਲੋਕ ਆਮ ਜਗਿਆਸੂ ਜੀਵ ਸਾਰੀ ਉਮਰ ਛੋਟੇ ਛੋਟੇ ਲਾਭਾਂ ਨੂੰ ਵੇਖਦੇ ਰਹਿੰਦੇ ਹਾਂ। ਭਾਈ, ਬੜਾ ਕੁਛ ਕਮਾ ਕੇ, ਬੜਾ ਕੁਛ ਪਾ ਕੇ ਚੀਜ਼ ਦੀ ਸਮਝ ਆਉਂਦੀ ਹੈ ਕਿ ਰੱਬ ਦੇ ਨਾਮ ਤੁਲ ਕੁਝ ਨਹੀਂ। ਜਿਹੜੇ ਮੇਰੇ ਵਰਗਾ ਕੋਈ ਗਰੀਬ ਫਕੀਰ ਹੋਵੇ ਉਹ ਸਾਰੀ ਉਮਰ ਨਸਾ ਫਿਰਦਾ ਦੌਲਤ ਦੇ ਮਗਰ, ਪਰ ਜਿਹੜਾ ਬਹੁਤ ਕਮਾਈ ਕਰ ਲਵੇ ਉਹਨੂੰ ਫਿਰ ਇਹ ਪਤਾ ਲੱਗਦਾ ਕਿ ਸਭ ਤੋਂ ਵੱਡਾ ਜੋ ਹੈ ਰੱਬ ਦਾ ਨਾਮ ਹੈ। ਕਬੀਰ ਸਾਹਿਬ ਕਹਿੰਦੇ ਹਨ, ਹੋਛੀ ਮਤ ਮੇਰੀ ਜਾਤ ਜੁਲਾਹਾ, ਹਰ ਕਾ ਨਾਮ ਲਿਓ ਮੈਂ ਲਾਹਾ।

ਸੋਠ ਰਾਗ ਦੀ ਬਾਣੀ ਆਮ ਗੁਰਸਿੱਖਾਂ ਦੇ ਮੁਖਾਰ ਬਿੰਦ ਵਿੱਚ ਸਹਿਜੇ ਹੀ ਚੜੀ ਹੋਈ ਹੈ। ਬੜਾ ਸਰਲ ਅਤੇ ਮਿੱਠਾ ਰਾਗ ਹੈ, ਪਰ ਸੁਹਾਵਣਾ ਤਾਂ ਹੈ ਹੀ ਜੇ ਹਰੀ ਦੇ ਨਾਮ ਨੂੰ ਢੰਡੋਲੇਗਾ। ਸੋਰਠ ਤਾਮ ਸੁਹਾਵਣੀ ਜਾਂ ਹਰਨਾਮ ਢੰਡੋਲੇ ਅਤੇ ਸੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ। ਹਰੀ ਨਾਮ ਦੇ ਰਸ ਨੂੰ ਪੀ ਕੇ ਮੁਰਦੇ ਹਾਂ ਨਹੀਂ ਆਏਗੀ। ਇਸ ਲੋਕ ਵਿੱਚ ਅਤੇ ਪ੍ਰਲੋਕ ਵਿੱਚ ਗੁਰਸਿੱਖ ਦੀ ਸੋ ਨਿਰਮਲ ਹੋਵੇਗੀ। ਸੋਰਠ ਸੋ ਰਸ ਪੀਜੀਐ ਕਬਹੂ ਨਾ ਫੀਕਾ ਹੋਏ। ਨਾਨਕ ਰਾਮ ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਏ। ਇਸ ਰਾਗ ਦੇ ਚੜਾਵੇ ਲਏ ਗੰਧਾਰ ਅਤੇ ਦੈਵਤ ਵਰਜਿਤ ਕਰਕੇ ਅਵਰੋਹ ਵਿੱਚ ਗੁਪਤ ਰੂਪ ਵਿੱਚ ਗੰਧਾਰ ਲਾ ਕੇ ਦੋਨੋਂ ਨਿਸ਼ਾਦ ਵਰਤ ਕੇ ਜਦੋਂ ਮੀਂਡ ਨਾਲ ਗਾਇਕ ਬਾਣੀ ਗਾਉਂਦਾ ਹੈ ਤਾਂ ਹਰੀ ਨਾਮ ਦੇ ਰਸ ਦਾ ਸਵਾਦ ਚੱਖਦਾ ਹੈ। ਇਸ ਰਾਗ ਦਾ ਵਾਦੀ ਰਿਸ਼ਵ ਅਤੇ ਸੰਵਾਦੀ ਦੈਵਤ ਮੰਨਿਆ ਹੈ। ਹਰੀ ਨਾਮ ਦਾ ਰਸ ਲਓ, ਦੋ ਸ਼ਬਦ ਸੋਠ ਵਿੱਚ ਸਰਵਣ ਕਰੋ। ਸੋਠ ਰਾਗ ਵਿੱਚ ਹੀ ਉਚਾਰੀ ਬਾਣੀ ਜਿਸ ਦਾ ਪਹਿਲਾ ਸ਼ਬਦ ਹੈ ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰੈ। ਇਹ ਰਚਨਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਤੇ ਕੀਰਤਨ ਕਰ ਰਹੇ ਹਨ ਭਾਈ ਸਰਬਜੀਤ ਸਿੰਘ ਜੀ ਰੰਗੀਲਾ। ਗੁਰੂ ਅਰਜਨ ਦੇਵ ਜੀ ਦੀ ਹੀ ਦੂਸਰੀ ਰਚਨਾ ਸਾਚਾ ਸਾਹਿਬ ਸਦ ਮਿਹਰਬਾਨ ਬੰਧ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ। ਇਸ ਨੂੰ ਪ੍ਰਸਤੁਤ ਕਰ ਰਹੇ ਹਨ ਭਾਈ ਅਮਰਜੀਤ ਸਿੰਘ ਜੀ ਤਾਨ। ਪਹਿਲਾ ਸ਼ਬਦ ਸਰਵਣ ਕਰੋ ਆਪਣੇ ਸਤਿਗੁਰ ਕੈ ਬਲਿਹਾਰੈ।

ਜੇ ਨਸ ਜਾਂਦੀ ਤਾਂ ਸ਼ਾਇਦ ਫਿਰ ਵਾਪਸ ਆ ਜਾਣੀ, ਮਾਰੀ ਗਈ ਅੱਖ ਵਾਹਿਗੁਰੂ। ਹੋ ਮੈਂ ਮੂਈ ਕਰਾਓ, ਮੇਰੇ ਘਰ ਚੋਂ ਹੀ ਮਰ ਗਈ ਅੱਖ ਵਾਹਿਗੁਰੂ। ਜਦ ਮੇਰੇ ਘਰੋਂ ਮਰ ਗਈ ਤੇ ਮੈਂ ਬਚ ਗਿਆ ਅੱਖ ਵਾਹਿਗੁਰੂ। ਕਹਿੰਦੇ ਫਿਰ ਹੋਇਆ ਕੀ ਜਦੋਂ ਇਹ ਮਰ ਗਈ? ਕਹਿੰਦੇ ਦੂਤ ਲੱਗਾ ਫਿਰ ਚਾਕਰੀ। ਆਹ ਜਿਹੜੇ ਸੀ ਨਾ ਪੰਜ, ਪਹਿਲਾਂ ਮੈਨੂੰ ਸਤਾਉਂਦੇ ਸੀ, ਅੱਖ ਵਾਹਿਗੁਰੂ, ਹੁਣ ਮੇਰੀ ਸੇਵਾ ਕਰਨ ਲੱਗ ਗਏ ਅੱਖ ਵਾਹਿਗੁਰੂ। ਕਹਿੰਦਾ ਜਿੰਨੀ ਦੇਰ ਤੱਕ ਹੋਮੇ ਸੀ ਇਹ ਮੈਨੂੰ ਸਤਾਉਂਦੇ ਸੀ, ਪਾਂਚ ਵਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ। ਦੇਖੋ ਮੇਰਾ ਚਿੱਤ ਕਰਦਾ ਸੀ ਅੰਮ੍ਰਿਤ ਵੇਲੇ ਉੱਠਾਂ, ਇਹ ਲੋਭ ਮੇਰੇ ਤੋਂ ਪਹਿਲਾਂ ਉੱਠ ਪੈਂਦਾ ਸੀ। ਏਕ ਸਵਾਨ ਦੋ ਸਵਾਨੀ ਨਾਲ ਇਹ ਦੋਨੋਂ ਲੋਭ ਰੂਪੀ ਕੁੱਤਾ ਮੇਰੇ ਨੂੰ ਪਹਿਲਾਂ ਉੱਠ ਪੈਂਦਾ ਸੀ। ਮੈਂ ਅਜੇ ਸਿਮਰਨ ਨਹੀਂ ਸੀ ਕਰਦਾ, ਬਾਣੀ ਨਹੀਂ ਸੀ ਪੜਦਾ, ਪਹਿਲਾਂ ਭੌਂਕਣ ਲੱਗ ਪੈਂਦਾ ਸੀ ਅੱਖ ਵਾਹਿਗੁਰੂ। ਹੱਥ ਵਿੱਚ ਮੈਂ ਪੋਥੀਆਂ ਫੜਦਾ ਸੀ ਤੇ ਮਨ ਵਿਕਾਰ ਕਰਦਾ ਸੀ ਅੱਖ ਵਾਹਿਗੁਰੂ। ਵੇਖ ਮੇਰਾ ਸਾਧੂ ਦਾ ਸੀ, ਗੱਲਾਂ ਬੜੀਆਂ ਚੰਗੀਆਂ ਸੀ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਅੱਖ ਵਾਹਿਗੁਰੂ। ਗੱਲਾਂ ਕਰਕੇ ਤਾਂ ਮੈਨੂੰ ਸਾਰੇ ਚੰਗਾ ਚੰਗਾ ਆਚਾਰ ਦਾ, ਕਿਉਂਕਿ ਹੋਮੇ ਮਰੀ ਨਹੀਂ ਸੀ। ਜਦੋਂ ਮੇਰੀ ਕੋਈ ਗੱਲ ਨਹੀਂ ਸੀ ਮੰਨਦਾ ਤਾਂ ਅੰਦਰ ਈਰਖਾ, ਅੰਦਰ ਦੁਬਦਾ ਉੱਠ ਖੜੀ ਹੁੰਦੀ ਸੀ ਅੱਖੋ ਵਾਹਿਗੁਰੂ। ਮੇਰਾ ਕਦਮ ਕਦਮ ਇਹ ਮੇਰੀ ਹੋਮੇ ਮਰਨ ਨਾ ਕਰਕੇ ਐਸੇ ਪਾਸੇ ਲੈ ਤੁਰਦੀ ਸੀ ਜਿਸ ਪਾਸੇ ਇਨਸਾਨੀਅਤ ਮਰਦੀ ਸੀ ਤੇ ਸ਼ੈਤਾਨ ਪ੍ਰਗਟ ਹੁੰਦਾ ਸੀ ਅੱਖੋ ਵਾਹਿਗੁਰੂ। ਮੈਂ ਕੀ ਕਰਾਂ? ਪਰ ਕਹਿੰਦੇ ਐਸੀ ਗੱਲ ਹੋ ਗਈ, ਹੋਮੇ ਮਰ ਗਈ, ਘਰੋਂ ਹੀ ਮਰ ਗਈ ਅੱਖੋ ਵਾਹਿਗੁਰੂ। ਹੁਣ ਤਾਂ ਹੋਮੇ ਦੀ ਲਾਸ਼ ਪਈ ਹੈ, ਹੋਮੇ ਦੀ ਲਾਸ਼ ਪਈ ਹੈ, ਮੈਨੂੰ ਕਦਾ ਡਰ ਹੈ ਅੱਖੋ ਵਾਹਿਗੁਰੂ ਮਰ ਗਈ। ਹੋਮੇ ਗਈ ਮੂਈ ਕਰਾਹੋ, ਦੂਤ ਲੱਗਿਆ ਫਿਰ ਚਾਕਰੀ। ਆ ਦੇਖੋ ਹੁਣ ਜਿਹੜੇ ਦੂਤ ਸੀ ਹੁਣ ਤਾਂ ਸੇਵਾ ਵਿੱਚ ਲੱਗ ਗਏ, ਹੁਣ ਤਾਂ ਇਹ ਕ੍ਰੋਧ ਦਇਆ ਦਾ ਰੂਪ ਧਾਰਨ ਕਰ ਗਿਆ, ਲੋਭ ਸੰਤੋਖ ਦਾ ਰੂਪ ਧਾਰਨ ਕਰ ਗਿਆ ਅੱਖੋ ਵਾਹਿਗੁਰੂ, ਹੰਕਾਰ ਮੋਕਸ਼ ਦਾ ਰੂਪ ਧਾਰਨ ਕਰ ਗਿਆ, ਕਾਮ ਸੱਤ ਦਾ ਰੂਪ ਧਾਰਨ ਕਰ ਗਿਆ ਅੱਖੋ ਵਾਹਿਗੁਰੂ। ਹੁਣ ਤਾਂ ਇਹ ਪਾਂਚ ਮਨਾਏ, ਪਾਂਚ ਪੰਜ ਰੁਸ ਗਏ, ਪੰਜ ਵਾਹ ਵਸੇ, ਹੁਣ ਤਾਂ ਇਹ ਚਾਕਰੀ ਲੱਗ ਗਏ। ਕਹਿੰਦੇ ਹੋਇਆ ਕਿਵੇਂ? ਦੂਤ ਲਗਾ ਫਿਰ ਚਾਕਰੀ, ਸਤਿਗੁਰ ਕਾ ਵਿਸਾਓ। ਜਦੋਂ ਮੈਨੂੰ ਸਤਿਗੁਰੂ ਮਿਲ ਗਏ ਤੇ ਸਤਿਗੁਰੂ ਦਾ ਭਰੋਸਾ ਹੋ ਗਿਆ, ਸਤਿਗੁਰੂ ਦਾ ਭਰੋਸਾ, ਸਤਿਗੁਰੂ ਦੇ ਸ਼ਬਦ ਦਾ ਭਰੋਸਾ, ਸਤਿਗੁਰੂ ਦੀ ਬਾਣੀ ਦਾ ਭਰੋਸਾ, ਸਤਿਗੁਰੂ ਦੀ ਸਿੱਖਿਆ ਦਾ ਭਰੋਸਾ, ਸਤਿਗੁਰੂ ਦੇ ਸੋਚ ਦਾ ਭਰੋਸਾ। ਸਤਿਗੁਰੂ ਦੀ ਸੋਚ ਸਤਿਗੁਰੂ ਦਾ ਸ਼ਬਦ ਹੈ, ਸਤਿਗੁਰੂ ਦਾ ਸੁਭਾਅ ਸਤਿਗੁਰੂ ਦਾ ਸ਼ਬਦ ਹੈ। ਸੁਗੰਧੀ ਸ਼ਬਦ ਦੀ ਆਖੋ ਵਾਹਿਗੁਰੂ, ਸੁਗੰਧੀ ਸ਼ਬਦ ਦੀ ਜੀਵਨ ਵਿੱਚ ਵੀ ਮਿਲਦੀ ਰਹੀ। ਅੱਜ ਕਹਿੰਦੇ ਗੁਰਮੁਖ ਨੇ ਉਸ ਸੁਗੰਧੀ ਨੂੰ ਪਾ ਪਾ ਕੇ ਐਸਾ ਸੁਗੰਧੀ ਰੂਪ ਹੋ ਗਿਆ, ਮੈਂ ਮਰ ਗਈ, ਹੁਣ ਤਾਂ ਤੂੰ ਰਹਿ ਗਿਆ, ਤੂੰ ਤੂੰ ਰਹਿ ਗਿਆ, ਤੂੰ ਤੂੰ ਰਹਿ ਗਿਆ, ਸਿਰਫ ਤੂੰ ਰਹਿ ਗਿਆ ਆਖੋ ਭਾਈ। ਤੂੰ ਤਾਂ ਕਦੀ ਮਰਤਾ ਨਹੀਂ, ਮਰਨੇ ਵਾਲੀ ਮਰ ਗਈ। ਆ ਫਿਰ ਗੁਰਮੁਖੀ ਬਰਸੀ ਕੈਸੇ ਮਨਾਏ ਆਖੋ ਵਾਹਿਗੁਰੂ? ਗੁਰਮੁਖੀ ਯਾਦ ਮਨਾ ਸਕਦੇ ਹੈ, ਮਤ ਮੋਲਣਾ ਕਿ ਗੁਰਮੁਖ ਮਰ ਗਿਆ ਆਖੋ ਵਾਹਿਗੁਰੂ। ਗੁਰਮੁਖ ਨਹੀਂ ਮਰਦਾ, ਜੋ ਗੁਰੂ ਕੇ ਸ਼ਬਦ ਕੇ ਘਰ ਮੇ ਸਮਾ ਜਾਏ, ਨਾਨਕ ਮੂਏ ਨਾ ਆਖੀਏ, ਜੇ ਗੁਰ ਕੈ ਸ਼ਬਦ ਸਮਾਏ, ਜੇ ਗੁਰ ਕੈ ਸ਼ਬਦ ਸਮਾਏ, ਜੇ ਗੁਰ ਕੈ ਸ਼ਬਦ ਸਮਾਏ। ਜੋ ਗੁਰੂ ਦੇ ਸ਼ਬਦ ਨੂੰ ਕਮਾ ਲੈਂਦੇ ਹਨ ਉਹ ਫਿਰ ਮਰਦੇ ਨਹੀਂ ਆਖੋ ਵਾਹਿਗੁਰੂ। ਅੱਜ ਦੇ ਪਿੱਤਰ ਸ਼ਬਦ ਵਿੱਚ ਭਾਈ ਸਾਹਿਬ ਬੋਲੇ, ਗੁਰਸਿੱਖ ਸਾਖੀ ਸ਼ਬਦ ਸਿੱਖ ਸੁਣਾਇਆ, ਗੁਰਮੁਖ ਸ਼ਬਦ ਵਿਚਾਰ ਸੱਚ ਕਮਾਇਆ ਆਖੋ ਵਾਹਿਗੁਰੂ। ਇਹ ਗੱਲ ਕਹਿ ਕੇ ਮੈਂ ਸਮਾਪਤੀ ਕਰਾਂਗਾ, 10 ਮਿੰਟ ਦਾ ਮੇਰੇ ਕੋਲ ਹੋਰ ਸਮਾਂ ਆਖੋ ਵਾਹਿਗੁਰੂ। ਗੁਰਮੁਖ ਸਾਖੀ ਸ਼ਬਦ

ਸਿੱਖ ਸੁਣਾਇਆ ਗੁਰਮੁਖ ਸ਼ਬਦ ਵਿਚਾਰ ਸੱਚ ਕਮਾਇਆ ਸੱਚ ਹਿਰਦੈ ਮੂੰਹ ਸੱਚ ਸੱਚ ਸੁਹਾਇਆ। ਆਖੋ ਭਾਈ, ਆਖੋ ਭਾਈ, ਸਾਖੀ ਸ਼ਬਦ ਗੁਰਮੁਖ ਗੁਰੂ ਦੀ ਸਿੱਖਿਆ ਗੁਰੂ ਦੀਆਂ ਸਾਖੀਆਂ ਸੁਣਾਉਂਦਾ। ਆਖੋ ਭਾਈ, ਗੁਰਮੁਖ ਸ਼ਬਦ ਵਿਚਾਰ ਨੂੰ ਸੁਣਦਾ ਸੁਣਾਉਂਦਾ ਤੇ ਕਮਾਉਂਦਾ। ਗੁਰਮੁਖ ਨੇ ਇਹ ਜਾਣ ਲਿਆ ਕਿ ਜੀਵਨ ਜਿਉਂਦਿਆਂ ਹੀ ਕਿਵੇਂ ਮੁਕਤ ਹੋਣਾ। ਆਖੋ ਵਾਹਿਗੁਰੂ, ਬੇਨਤੀ ਕਰਾਂ, ਸੰਸਾਰ ਦੇ ਲੋਕੀ ਮੁਕਤੀ ਉਸ ਨੂੰ ਮੰਨਦੇ ਹਨ ਜੋ ਮਰਨ ਤੋਂ ਬਾਅਦ ਮਿਲੇ। ਪਰ ਸਤਿਗੁਰੂ ਨੇ ਐਸਾ ਗੁਰਮੁਖ ਨੂੰ ਸਮਝਾ ਤਾ ਕਿ ਜਿਉਂਦਿਆਂ ਹੀ ਜੀਵਨ ਮੁਕਤ ਹੋਣਾ ਹੀ ਮੁਕਤੀ ਹੈ। ਆਖੋ ਵਾਹਿਗੁਰੂ, ਆਖੋ ਵਾਹਿਗੁਰੂ, ਉਸ ਬਾਰੇ ਕਿਵੇਂ ਕਹਿੰਦੇ ਹਨ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਸ਼ਬਦ ਜੋ ਜੀਵਨ ਮੁਕਤ ਦੇ ਸਰੂਪ ਨੂੰ ਪ੍ਰਗਟ ਕਰਦਾ ਹੈ। ਗੁਰਮੁਖ ਉਹ ਸ਼ਬਦ ਦ੍ਰਿੜ ਕਰਦਾ ਹੈ। ਗੁਰਮੁਖ ਨੇ ਇਹ ਜਾਣ ਲਿਆ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆ ਗਿਆ ਮਨ ਮੈਂ ਸਹਿ। ਗੁਰ ਕਿਹਾ ਸੋ ਕਾਰ ਕਮਾ, ਇਹ ਗੁਰਮੁਖ ਦਾ ਸਿਧਾਂਤ ਆ। ਗੁਰ ਕਿਹਾ ਸਾਕਾਰ ਕਮਾਓ, ਗੁਰ ਕਿਹਾ ਸਾਕਾਰ ਕਮਾ ਤੇ ਪਿੱਤਰ ਸ਼ਬਦ ਕਿਹਾ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆ ਗਿਆ ਮਨ ਮੈਂ ਆਪਸ ਕੋ ਹਰ ਕਛ ਨਾ ਜਨਾ ਹਰ ਹਰ ਨਾਮ ਹਿਰਦੇ ਸਤ ਮਨ ਵਿੱਚ ਹੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾ ਸੇਵਾ ਕਰਤ ਹੋਏ ਨੈ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਤੇ ਇਹ ਗੱਲ ਕਹੀ ਪ੍ਰਭ ਕੀ ਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸਉ ਕਹਾਵੈ ਤੈਸਾ ਹਰਕ ਤੈਸਾ ਸੋਗ ਸਦਾ ਆਨੰਦ ਤੈਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਕਿਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫੁਰਮਾ ਰਹੇ ਹੈ ਆਪ ਪੜ੍ਹੀਏ।

ਕਿ ਸਭੇ ਥੋਕ ਪ੍ਰਾਪਤ ਜੀ ਆਵੇ ਇੱਕ ਹੱਥ। ਅਸੀਂ ਬਹੁਤਿਆਂ ਨੂੰ ਖੁਸ਼ ਕਰਨ ਦਾ ਯਤਨ ਕਰਦੇ ਹਾਂ ਪਰ ਸਾਰੇ ਕਦੇ ਖੁਸ਼ ਨਹੀਂ ਹੋਏ। ਕੁਝ ਰੁੱਸ ਜਾਂਦੇ ਹਨ, ਕੁਝ ਮਨੀ ਜਾਂਦੇ ਹਨ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹਨ ਭਾਈ ਤੂੰ ਇੱਕ ਗੁਰੂ ਨੂੰ ਖੁਸ਼ ਕਰ ਲੈ ਤੇ ਸਾਰਾ ਜਗਤ ਹੀ ਤੇਰਾ ਮਿੱਤਰ ਬਣ ਜਾਵੇਗਾ, ਤੇਰੇ ਤੇ ਪ੍ਰਸੰਨ ਹੋ ਜਾਵੇਗਾ। ਕਿਉਂ ਜੋ ਰੱਬ ਦੇ ਪਿਆਰੇ ਹੁੰਦੇ ਹਨ ਉਹ ਸਭਨਾ ਦੇ ਪਿਆਰੇ ਬਣ ਜਾਂਦੇ।

ਕਈ ਸੁੱਖਾਂ ਦੇ ਭੰਡਾਰ ਤੈਨੂੰ ਪ੍ਰਾਪਤ ਹੋ ਜਾਣਗੇ। ਸਭੇ ਥੋਕ ਪ੍ਰਾਪਤ ਇੱਕ ਪ੍ਰਚੂਨ ਹੈ, ਇੱਕ ਥੋਕ ਸੌਦਾ ਹੁੰਦਾ। ਆਖਿਆ ਤੂੰ ਲੋਕ ਪਰਲੋਕ ਦੇ ਸੁੱਖਾਂ ਦੇ ਭੰਡਾਰਾਂ ਦਾ ਮਾਲਕ ਬਣ ਜਾਏਗਾ, ਭਾਵ ਜਿਹੜੇ ਤੇਰੇ ਨਾਲ ਵੀ ਲੱਗਣਗੇ ਨਾ ਉਹ ਵੀ ਸੁੱਖਾਂ ਵਾਲੇ ਹੋ ਜਾਣਗੇ। ਜੇ ਤੂੰ ਇੱਕ ਨੂੰ ਪ੍ਰਸੰਨ ਕਰ ਲਉ ਸਭੇ ਥੋਕ ਪ੍ਰਾਪਤ ਜੇ ਆਵੇ ਇੱਕ ਹੱਥ। ਇਸ ਲਈ ਹਜ਼ੂਰ ਕਹਿੰਦੇ ਨੇ ਮੇਰੇ ਮਨ ਇੱਕ ਸਿਓ ਚਿਤ ਲਾਏ। ਤੂੰ ਇੱਕ ਨੂੰ ਪ੍ਰਸੰਨ ਕਰ ਲੈ, ਇੱਕ ਦਾ ਸਿਮਰਨ ਕਰ, ਇੱਕ ਦੇ ਚਰਨਾਂ ਨਾਲ ਜੁੜ, ਕਿਉਂਕਿ ਇੱਕ ਦੇ ਸਿਮਰਨ ਤੋਂ ਬਿਨਾਂ ਹੋਰ ਜਿਤਨਾ ਵੀ ਹੈ ਇਹ ਸਭ ਤੱਦੇ ਹੀ ਹਨ। ਇਹਦੇ ਨਾਲ ਤੇਰਾ ਕੁਝ ਸੌਰਨਾ ਨਹੀਂ। ਜਿਨ੍ਹਾਂ ਨੇ ਇੱਕ ਨੂੰ ਪ੍ਰਸੰਨ ਕਰ ਲਿਆ ਉਹਨਾਂ ਦਾ ਲੋਕ ਪਰਲੋਕ ਸੌਰ ਗਿਆ। ਤੇ ਅਗਲੀਆਂ ਤੁਕਾਂ ਵਿੱਚ ਦੱਸ ਰਹੇ ਹਨ ਫਿਰ ਉਹਨਾਂ ਨੂੰ ਕੀ ਪ੍ਰਾਪਤ ਹੋਇਆ। ਆਓ ਸ਼ਰਵਨ ਕਰੋ।

ਜਿਹੜਾ ਮਨੁੱਖ ਆਪਣੀ ਕਿਰਤ ਕਮਾਈ ਵਿੱਚੋਂ ਵਾਹਿਗੁਰੂ ਦਾ ਬਖਸ਼ਿਆ ਹੋਇਆ ਖਜ਼ਾਨਾ ਸਮਝ ਕੇ ਦਸਵੰਧ ਕੱਢਦਾ, ਉਹਦੀ ਮਾਇਆ ਸਫਲ ਹੋ ਜਾਂਦੀ ਹੈ। ਉਹਦਾ ਖਾਧਾ ਪੀਤਾ ਪਹਿਨਿਆ ਪ੍ਰਵਾਨ ਹੋ ਜਾਂਦਾ। ਹੁਣ ਬਾਕੀ ਸਵਾਸਾਂ ਦਾ ਦਸਵੰਧ ਹੈ। ਜੋ 24,000 ਸਵਾਸ ਅਸੀਂ ਰਾਤ ਦਿਨ ਪਰਮੇਸ਼ਰ ਦੇ ਹੁਕਮ ਵਿੱਚ ਲੈ ਰਹੇ ਹਾਂ, ਇਹ ਵੀ ਦਸਵੰਧ ਗੁਰੂ ਦੇ ਲੇਖੇ ਲਾਉਣਾ ਹੈ। ਤੇਰੇ ਸਵਾਸਾਂ ਦੇ ਦਸਵੰਧ ਦੀ ਪਰਮੇਸ਼ਰ ਨੂੰ ਬੜੀ ਲੋੜ ਹੈ। ਹਰ ਮਨੁੱਖ ਦੇ ਸਿਰ ਤੇ ਸਵਾਸਾਂ ਦਾ ਦਸਵੰਧ ਇੱਕ ਕਰਜ਼ ਹੈ ਜੋ ਗੁਰੂ ਨੂੰ ਜ਼ਰੂਰ ਦੇਣਾ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਤੇ ਜਿਹੜੇ ਭਾਈ ਦਸਵੰਧ ਸਵਾਸਾਂ ਦਾ ਕੱਢਦੇ ਹਨ, ਉਹਨਾਂ ਦਾ ਲੋਕ ਵੀ ਸੁਖੀ ਹੋ ਜਾਂਦਾ ਤੇ ਪਰਲੋਕ ਵੀ ਸੁਹੇਲਾ ਹੋ ਜਾਂਦਾ। ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਭਾਈ ਹਰ ਗੋਪਾਲ ਹੋਇਆ, ਬੜਾ ਅਨਿੰਦ ਸੇਵਕ ਸੀ। ਆਪਣੀ ਕਿਰਤ ਕਮਾਈ ਵਿੱਚੋਂ ਹਮੇਸ਼ਾ ਦਸਵੰਧ ਗੁਰੂ ਦੇ ਲੇਖੇ ਲਾਉਣਾ। ਸਤਿਗੁਰਾਂ ਦਾ ਬਖਸ਼ਿਆ ਹੋਇਆ ਰੋਜ਼ ਨਿਤਨੇਮ ਵੀ ਕਰਨਾ, ਰਾਤ ਦਿਨ ਦੇ 24,000 ਸਵਾਸਾਂ ਵਿੱਚੋਂ ਸਵਾਸ ਵੀ ਸਫਲ ਕਰਨੇ, ਤੇ ਛੇਵੇਂ ਦੇ ਛੇਵੇਂ ਮਹੀਨੇ ਆ ਕੇ ਸਤਿਗੁਰਾਂ ਦੇ ਦੀਦਾਰ ਕਰਨੇ, ਕੁਝ ਦਿਨ ਠਹਿਰਨਾ, ਸੇਵਾ ਕਰਨੀ, ਸਤਸੰਗ ਕਰਨਾ, ਤੇ ਜਿਤਨਾ ਵੀ ਦਸਵੰਧ ਹੋਵੇ ਗੁਰੂ ਦੇ ਅਰਪਣ ਕਰ ਜਾਣਾ। ਐਸਾ ਜੀਵਨ, ਸੁਖੀ ਜੀਵਨ, ਲੋਕ ਪਰਲੋਕ ਦੇ ਸੁਖ ਮਾਣਨ ਵਾਲਾ ਜੀਵਨ ਗੁਰੂ ਨੇ ਭਾਈ ਹਰ ਗੋਪਾਲ ਨੂੰ ਬਖਸ਼ਿਸ਼ ਕੀਤਾ। ਅੱਜ ਭਾਈ ਹਰ ਗੋਪਾਲ ਸਰੀਰਕ ਰੋਗੀ ਹੋਣ ਕਰਕੇ, ਸਰੀਰ ਢਿੱਲਾ ਹੋਣ ਕਰਕੇ ਆਖਿਆ ਆਪਣੇ ਪੁੱਤਰ ਨੂੰ, ਬਈ ਜਾ ਕੇ ਗੁਰੂ ਕੇ ਦੀਦਾਰ ਵੀ ਕਰਕੇ ਆ ਤੇ ਆ ਦਸਵੰਧ ਵੀ ਪਹੁੰਚਾ ਕੇ ਆ, ਕਿਉਂਕਿ ਗੁਰੂ ਪਹਿਲਾਂ ਦਿੰਦਾ ਤੇ ਫਿਰ ਭਾਈ ਸਾਡਾ ਪਿਆਰ ਵੇਖਦਾ, ਬਈ ਮੇਰਾ ਸਪੁੱਤਰ ਕਿਤਨਾ ਕੁ ਮੇਰੇ ਨਾਲ ਪਿਆਰ ਕਰਦਾ। ਇਹ ਮਾਇਆ ਨੂੰ ਹੀ ਪਕੜੀ ਬੈਠਾ ਜਾਂ ਕੁਛ ਇਹਦੇ ਅੰਦਰ ਪ੍ਰੇਮਾ ਭਗਤੀ ਵੀ ਹੈ? ਪਰਮੇਸ਼ਰ ਦਿੰਦਾ ਸਭ ਨੂੰ ਹੈ, ਪਰ ਕਈ ਉਸ ਦੀਆਂ ਦਾਤਾਂ ਨੂੰ ਪਕੜ ਕੇ ਬੈਠ ਜਾਂਦੇ ਹਨ, ਦਾਤਾਰ ਨੂੰ ਵਿਸਾਰ ਦਿੰਦੇ ਹਨ। ਤੇ ਜਿਹੜੇ ਭਾਈ ਦਾਤਾਰ ਨੂੰ ਚੇਤੇ ਰੱਖਦੇ ਹਨ, ਉਹਨਾਂ ਨੂੰ ਕਦੇ ਜੀਵਨ ਵਿੱਚ ਤੋਟ ਨਹੀਂ ਆਉਂਦੀ। ਉਚਾਰਨ ਕਰੋ ਸ੍ਰੀ ਭਾਈ ਹਰ ਗੋਪਾਲ ਦਾ ਪੁੱਤਰ ਬਾਣੀਆਂ ਪੁੱਤਰ ਸੀ, ਹਰ ਵੇਲੇ ਲੇਖੇ ਜੋਖੇ ਵਿੱਚ ਇਹੀ ਯਤਨ ਹੈ ਕਿ ਜਿਤਨਾ ਕੁ ਲਾਇਆ ਉਸ ਤੋਂ ਵੱਧ ਹੀ ਪ੍ਰੋਫਿਟ ਇਕੱਠਾ ਕਰਨਾ। ਕਦੇ ਸਤਸੰਗ ਵਿੱਚ ਜਾਂ ਗੁਰੂ ਘਰ ਵਿੱਚ ਗਿਆ ਨਹੀਂ ਸੀ, ਅੱਜ ਪਿਤਾ ਦੀ ਆਗਿਆ ਪਾ ਕੇ ਦਸਵੰਧ ਲੈ ਕੇ ਤੁਰ ਪਿਆ ਆਨੰਦਪੁਰ ਸਾਹਿਬ। 500 ਰੁਪਈਏ ਦਸਵੰਧ, ਜਦੋਂ ਸਤਿਗੁਰਾਂ ਦੇ ਅੱਗੇ ਜਾ ਕੇ ਮੱਥਾ ਟੇਕੇ, ਮਹਾਰਾਜ ਮੈਂ ਹਰ ਗੋਪਾਲ ਦਾ ਪੁੱਤਰ ਹਾਂ ਤੇ ਉਹਨਾਂ ਦਾ ਸਰੀਰ ਢਿੱਲਾ ਹੋਣ ਕਰਕੇ ਆਪ ਤਾਂ ਨਹੀਂ ਆ ਸਕੇ, ਆ ਦਸਵੰਧ ਉਹਨਾਂ ਨੇ ਭੇਜਿਆ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਜਿਤਨੇ ਕੁ ਦਿਨ ਠਹਿਰਨਾ ਸਤਿਗੁਰਾਂ ਦੇ ਚਰਨਾਂ ਵਿਚ ਰਹਿ ਕੇ ਸੇਵਾ ਸਿਮਰਨ ਕਰੋ, ਤੇ ਜਦੋਂ ਜਾਣਾ ਤਾਂ ਸਾਨੂੰ ਮਿਲ ਕੇ ਜਾਣਾ। ਭਾਈ ਹਰ ਗੋਪਾਲ ਦੇ ਪੁੱਤਰ ਦਾ ਖਿਆਲ ਸੀ ਬਈ 500 ਰੁਪਇਆ ਹਜ਼ੂਰ ਦੇ ਅੱਗੇ ਮੱਥਾ ਟੇਕਿਆ, ਕੋਈ ਚੰਗੀ ਹੀ ਜਾਂਦੀ ਵੇਰਾ ਵਸਤੂ ਦੇਣਗੇ, 1,000-2,000 ਦੀ ਤਾਂ ਦੇਣਗੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। 2-4 ਦਿਨ ਠਹਿਰਿਆ, ਆਗਿਆ ਮੰਗੀ ਸਤਿਗੁਰਾਂ ਪਾਸ਼ੋਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਕੜਾ ਤੇ ਥੋੜਾ ਜਿਹਾ ਪ੍ਰਸ਼ਾਦ ਭਾਈ ਹਰ ਗੋਪਾਲ ਦੇ ਪੁੱਤਰ ਨੂੰ ਦਿੱਤਾ, ਆਖਿਆ ਜਾਓ ਗੁਰੂ ਘਰ ਵੱਲੋਂ ਤੁਹਾਨੂੰ ਖੁਸ਼ੀਆਂ ਹਨ, ਆਗਿਆ ਹੈ। ਮਨ ਵਿੱਚ ਸੋਚਦਾ ਬਈ ਪਤਾ ਨਹੀਂ ਸਾਹਿਬਾਂ ਨੂੰ ਸਮਝ ਨਹੀਂ ਆਈ ਹੋਣੀ ਕਿ ਮੈਂ ਜਾ ਰਿਹਾ, ਆ ਇਤਨਾ ਕੁ ਪ੍ਰਸ਼ਾਦ ਤੇ ਇੱਕ ਕੜਾ ਦੇ ਦਿੱਤਾ। ਮਹਾਰਾਜ ਮੈਂ
ਆਗਿਆ ਮੰਗੀ ਹੈ ਜਾਣ ਵਾਸਤੇ, ਤੇ ਹਜ਼ੂਰ ਕਹਿਣ ਲੱਗੇ ਅਸੀਂ ਵੀ ਤੈਨੂੰ ਭਾਈ ਖੁਸ਼ੀਆਂ ਦਿੱਤੀਆਂ ਹਨ, ਆਗਿਆ ਦਿੱਤੀ ਹੈ, ਜਾਓ ਸੁਖੀ ਵਸੋ, ਕਾਲ ਖਾਏ ਕਿਸ ਹੱਥੋਂ ਦੇਹ ਨਾਨਕ ਰਾਹ ਪਛਾਣੇ ਸੀ। ਭਾਈ ਹਰ ਗੋਪਾਲ ਦਾ ਪੁੱਤਰ ਤੁਰ ਪਿਆ ਤੇ ਮਨ ਵਿਚ ਗਿਣਤੀਆਂ ਗਿਣੀ ਜਾਂਦਾ ਹੈ, ਬਈ ਮੇਰਾ ਬਾਪ ਇੱਥੇ ਆ ਕੇ ਐਵੇਂ ਹੀ ਰੁਪਈਏ ਲੁਟਾ ਜਾਂਦਾ, ਹਰ ਛੇਵੇਂ ਮਹੀਨੇ ਦਸਵੰਧ ਦੇ ਜਾਂਦਾ ਤੇ ਉਹਦੇ ਬਦਲੇ ਆ ਕੁਝ ਹੀ ਲੈ ਜਾਂਦਾ, ਇਹ ਕਿਤਨੀ ਕੁ ਕੀਮਤ ਦਾ ਹੋਵੇਗਾ। ਇਹ ਵੀ ਕੋਈ ਅਕਲਵੰਦੀ ਹੈ, ਏਡੀ ਔਖੀ ਕਮਾਈ ਕਰੀਦੀ ਹੈ, ਰਾਤ ਦਿਨ ਭੱਜੇ ਫਿਰਦੇ ਆ ਕਾਰ ਵਿਹਾਰ ਵਿਚ, ਤੇ ਉਹਦਾ ਦਸਵੰਧ ਗੁਰੂ ਨੂੰ ਦਿੱਤਾ ਤੇ ਫਿਰ ਗੁਰੂ ਨੇ ਅੱਗੋਂ ਕੀ ਦਿੱਤਾ, ਇੱਕ ਕੜਾ ਕਿਤਨੇ ਗੁਦਾ ਹੈ, ਤੇ ਥੋੜਾ ਜਿਹਾ ਪ੍ਰਸਾਦ ਦੇ ਦਿੱਤਾ, ਬੜਾ ਘਾਟੇ ਬੰਦਾ ਸੌਦਾ ਹੋਇਆ, ਉਦਾਸ ਹੈ ਮਨ, ਆ ਰਿਹਾ ਘਰ ਵੱਲ, ਤੇ ਰਸਤੇ ਵਿਚ ਇੱਕ ਗੁਰੂ ਕਾ ਸਿੱਖ ਮਿਲ ਗਿਆ, ਆਖਿਆ ਬਈ ਮੈਨੂੰ ਜਾਪਦਾ ਤੂੰ ਆਨੰਦਪੁਰ ਦੀ ਆਨੰਦਮਈ ਧਰਤੀ ਤੋਂ ਹੋ ਕੇ ਆਇਆ, ਜਾਪਦਾ ਗੁਰੂ ਕੋਲੋਂ ਹੋ ਕੇ ਆਇਆ, ਹਾਂ ਮੈਂ ਗਿਆ ਤਾਂ ਸਾਂ ਸਤਿਗੁਰਾਂ ਦੇ ਦੀਦਾਰ ਕਰਨ ਲਈ, ਦਸਵੰਧ ਹਾਜ਼ਰ ਕਰਨ ਲਈ ਗਿਆ ਸਾਂ, ਪਰ ਲੁਟੀ ਕੇ ਆ ਗਿਆ। ਆ 500 ਰੁਪਈਏ ਹਜ਼ੂਰ ਦੇ ਅੱਗੇ ਭੇਟਾ ਰੱਖੇ ਹਨ ਤੇ ਉਹਦੇ ਬਦਲੇ ਆ ਕੜਾ ਤੇ ਥੋੜਾ ਜਿਹਾ ਪ੍ਰਸਾਦ ਦੇ ਕੇ ਤੋਰ ਦਿੱਤੇ ਨੇ। ਉਹ ਗੁਰੂ ਕਾ ਸਿੱਖ ਕਹਿਣ ਲੱਗਾ, ਨਾ ਭਾਈ ਗੁਰੂ ਕੇ ਲਾਲ ਐਸਾ ਵਚਨ ਨਾ ਕਰੀ, ਗੁਰੂ ਦੀ ਮੁੱਠੀ ਵਿਚ ਤਾਂ 14 ਲੋਕਾਂ ਦਾ ਧਨ ਹੈ, ਜਿਸ ਤੇ ਮਰਜ਼ੀ ਹੈ ਕਿਰਪਾ ਕਰ ਦੇਣ, ਜਿਸ ਤੇ ਮਰਜ਼ੀ ਹੈ ਰਹਿਮਤਾਂ ਕਰ ਦੇਣ, ਉਹਨਾਂ ਦੇ ਤਾਂ ਬਚਨਾਂ ਵਿਚ ਲੋਕ ਪਰਲੋਕ ਦੇ ਸੁਖੇ ਨੇ। ਓਏ ਤੂੰ ਤਾਂ ਬੜਾ ਭਾਗਾਂ ਵਾਲਾ, ਤੈਨੂੰ ਸਤਿਗੁਰਾਂ ਨੇ ਆਪਣਾ ਕੜਾ ਦਿੱਤਾ, ਕਿਸੇ ਨੂੰ ਕੜਾ ਦੇਣਾ ਆਪਣੀ ਬਾਂਹ ਦੇਣੀ ਹੈ। ਉਹ ਗੁਰੂ ਨੇ ਤੁਹਾਨੂੰ ਆਪਣਾ ਬਣਾ ਕੇ ਤੁਹਾਨੂੰ ਇਹ ਕੜੇ ਦੀ ਦਾਤ ਬਖਸ਼ੀ ਹੈ ਤੇ ਪ੍ਰਸ਼ਾਦ ਦਿੱਤਾ, ਆਖਿਆ ਮੈਂ ਨਹੀਂ ਮੰਨਦਾ ਇਸ ਗੱਲ ਨੂੰ, ਇਹ ਕਿਤਨੇ ਕੁ ਦਾ ਹੋਵੇਗਾ, ਮੈਂ ਤਾਂ ਇਹ ਸਮਝਣਾ ਕਿ ਮੈਂ ਇੱਥੇ ਆ ਕੇ ਕੁਝ ਗਵਾ ਕੇ ਚੱਲਿਆ, ਖੱਟ ਕੇ ਨਹੀਂ ਚੱਲਿਆ। ਉਹ ਗੁਰੂ ਕਾ ਸਿੱਖ ਕਹਿਣ ਲੱਗਾ, ਫਿਰ ਜੋ ਕੁਝ ਤੂੰ ਗੁਰੂ ਕੀ ਬੇਟਾ ਕੀਤੀ ਹੈ ਉਸ ਤੋਂ 100 ਰੁਪਈਆ ਵੱਧ ਮੈਂ ਤੈਨੂੰ ਦੇ ਦੇਣਾ ਤੇ ਇਹ ਬਖਸ਼ਿਸ਼ ਮੇਰੇ ਤੇ ਕਰ ਦੇ। ਮਨ ਵਿਚ ਸੋਚਿਆ ਬਈ ਇਹ ਮੇਰੇ ਪਿਤਾ ਤੋਂ ਵੀ ਵੱਧ ਮੂਰਖ ਹੈ, ਕਿਉਂਕਿ ਮੈਂ ਤਾਂ 500 ਗਵਾ ਕੇ ਆਇਆ ਤੇ ਇਹ 600 ਨੂੰ ਅੱਗੇ ਪ੍ਰਸਾਦ ਵਿਕ ਰਿਹਾ, ਤਾਂ ਇਹਦਾ ਮਤਲਬ ਹੈ ਉਹਨਾਂ ਤੋਂ ਵੀ ਵੱਧ ਮੂਰਖ ਹੈ। ਭਾਈ ਜਿਵੇਂ ਮਰਜ਼ੀ ਹੈ ਤੇਰੀ ਕਰ ਲੈ, ਮੈਂ ਤਿਆਰ ਹਾਂ। ਉਹ ਗੁਰੂ ਕੇ ਸਿੱਖ ਨੇ ਆਪਣਾ ਮਕਾਨ ਗਹਿਣੇ ਰੱਖਿਆ, ਜੋ ਕੁਝ ਗਹਿਣਾ ਬੱਧਾ ਸੀ ਵੇਚਿਆ ਤੇ 600 ਰੁਪਈਏ ਇਸ ਦੀ ਭੇਟਾ ਕਰਨ ਤੋਂ ਪਹਿਲਾਂ ਬੜੇ ਪਿਆਰ ਦੇ ਨਾਲ ਪ੍ਰਸ਼ਾਦ ਛਕਾਇਆ, ਗਰਮ ਜਲ ਦੇ ਨਾਲ ਹੱਥ ਪੈਰ ਧੁਆਏ, ਪ੍ਰਸ਼ਾਦ ਛਕਾਇਆ, ਸੇਵਾ ਕੀਤੀ, ਮੱਥਾ ਟੇਕਿਆ ਤੇ ਆਖਿਆ ਬਈ ਮੁਖ ਤੋਂ ਇੱਕ ਵੇਰਾ ਕਹਿ ਦੇ ਭਾਈ ਇਹ ਬਖਸ਼ਿਸ਼ ਜੋ ਗੁਰੂ ਨੇ ਮੈਨੂੰ ਦਿੱਤੀ ਹੈ ਮੈਂ 600 ਰੁਪਏ ਵਿਚ ਇਹ ਤੁਹਾਨੂੰ ਦਿੰਦਾ। ਸਿੱਖ ਨੇ ਝੋਲੀ ਅੱਡੀ ਆ ਲਿਆ, ਬਈ ਪਹਿਲਾਂ ਪੈਸੇ ਪਕੜਾਏ ਤੇ ਫਿਰ ਇਸ ਨੇ ਕਿਹਾ ਬਈ ਜੋ ਗੁਰੂ ਕਿਆ ਨੇ ਮੈਨੂੰ ਦਾਤ ਦਿੱਤੀ ਹੈ ਇਹ ਦਾਤ ਮੈਂ ਇਹਨਾਂ ਦੀ ਝੋਲੀ ਵਿਚ ਪਾਉਂਦਾ ਹਾਂ, ਕਹਿ ਕੇ ਤੁਰ ਗਿਆ। ਜਦੋਂ ਘਰ ਪਹੁੰਚਿਆ ਭਾਈ ਹਰ ਗੋਪਾਲ ਉਡੀਕ ਰਿਹਾ ਸੀ ਕਿ ਸਾਹਿਬ ਜੀ ਨੇ ਕੀ ਬਖਸ਼ਿਸ਼ਾਂ ਕੀਤੀਆਂ ਹੋਣਗੀਆਂ, ਕਿਹਦੀਆਂ ਰਹਿਮਤਾਂ ਅੱਗੇ ਕਰਦੇ ਹਨ, ਝੋਲੀਆਂ ਭਰ ਕੇ ਆਉਂਦੇ ਹਾਂ, ਕਿਉਂ ਭਾਈ ਗੁਰੂ ਕੇ ਦਰ ਤੇ ਤਾਂ ਭਾਈ ਗੁਰੂ ਕੀ ਨਜ਼ਰ ਵਿਚ ਹੀ ਅੰਮ੍ਰਿਤ ਹੈ। ਐਸੀਆਂ ਮਾੜੀਆਂ ਰੇਖਾਵਾਂ ਮਿਟ ਜਾਂਦੀਆਂ ਹਨ ਗੁਰੂ ਕੇ ਸਾਹਮਣੇ ਆ ਕੇ, ਜਿਹੜੀਆਂ ਕਿ ਇਨਸਾਨ ਦੁੱਖ ਭੋਗ ਭੋਗ ਕੇ ਐਵੇਂ ਜੀਵਨ ਨਸ਼ਟ ਕਰ ਲੈਂਦਾ ਤੇ ਗੁਰੂ ਦੇ ਦਰ ਤੇ ਆ ਕੇ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਭਾਈ ਹਰ ਗੋਪਾਲ ਨੇ ਜਦੋਂ ਤੱਕਿਆ ਬਈ ਮੇਰਾ ਬੇਟਾ ਆਇਆ ਹੈ,
बड़े प्यार दे नाल उठ के मिलिया बेटा सतगुरां दी पेटा कीते सी दसवंत ते सतगुरां ने फिर की बख्शिश कीती है की रहमत कीती है। आख्या महाराज तुसी तां पिता जी हमेशा ही लुटा आउंदे सी मैं 500 रुपये मत्था टेके सी ते कड़ा ते थोड़ा जिहा प्रसाद मिलिया ते रस्ते विच इक सिख मिल गया मैं 500 ते 600 वट के लियांदे हां ओ बख्शिश उन्हूं दे दित्ती ते प्यारी सात संगत भाई हर गोपाल ते जिहड़ियां बरकतां गुरु घर दियां सन ओ खत्म हो गई क्योंकि गुरु घर विच खाता है तां भाई तेरी सांझ है। दिनों दिन कटदा जा रहा है अज रोटी तो भी आवाजार हो गए। आख्या बेटा तू बहुत माड़ा कीता है तू मेरा जीवन ही भ्रष्ट कर दिता माया दे मगर लग के चल उसी सिख कोल चलिए। सिख दे चरनी हाथ लाया महाराज जो मर्जी है ले ले पर वो बख्शिश सानू दे दे। सिख ने आख्या वही ए बख्शिशा नहीं मिलदिया क्योंकि गुरु के सिख नू ऐसे रंग भाग लगे सन जदों हल वारिया सी तां देग मोरां दी निकल आई ते सोहणे महल माड़ियां बन गए जमीना होर बन गईयां रंग लगे होए हन इस पिंड दा कोई नक्शा ही बदल गया ते भाई हर गोपाल ने जदों चरण पकड़े ता आख्या भाई मैं तेरी सिफारिश करदा हां गुरु के पर ए बख्शिश नहीं मोड़ सकदी उच्चारण करो श्री वाहिगुरु जा साहब कलगीधर पातशाह जी दे चरणा विच आके मत्था टेकिया भाई हर गोपाल ने नैणा दे जल नाल हजूर दे चरण धो दिते गरीब नवाज मेरी मैनू दे दियो जो बख्शिश मेरे ते कीती है मेरा लोक परलोक सवार दियो। ता गुरु ने आख्या भाई एथे ता ओही चोलियां पर के जांदा है जिवें हजूर ने कहा तजो सियाणप सुरजनो सिमरो हर हर राय इथे सियाणप नू तज के जेड़ा आया ओ चोलियां पर के जांदा एक आस हर मन रखो नानक दुख परम हो जाए। भाई हर गोपाल दियां भी गुरु ने चोलियां पर दित्तियां गुरु दे घर विच कोई घाटा नहीं भाई असी श्वासां दा दसवंद भी माया दा दसवंद भी गुरु दे लेखे लाउणा क्योंकि हजूर एक गल कह रहे हन।

आपने शरण टिकाए ओ धरती पूजनीक हो गई, ओ धरती वैकुंठ धाम हो गई। उस धरती दी चरण धूड़ी जिसने भी मस्तक ते ला ली, उदा लोक परलोक सौर गया। संसार नु उतारदे होए धन गुरु नानक पातशाह जदों मणिकरण दी धरती ते पहुंचे, मर्दाने ने बेनती कीती गरीब नवाज, जे आग्या होवे तां कोई अनुपान कर आवां, क्योंकि आप तां पवन आहारी हो पर मैनू तां भुख लगदी है। मर्दानिया तेरी भुख ने तां अनेकां दा उधार कीता है, तैनू भुख लगी तां सज्जन ठग दा उधार होया, तैनू भुख लगी तां कौडे राक्षस दा उधार होया, तैनू भुख लगी तां नूर शाह जो जादूगर लड़की सी उस दा उधार होया। तेरी भुख ने तां पता नहीं कितनियां दा पता कीता है। मर्दानिया जा अनुपान कर आ। मर्दाना जदों इस ग्राम विच गया, ग्राम वालिया ने रस्त दे दिती ते वापस आ गया। महाराज प्रसादा तां नहीं छकिया, पिंड वालिया ने रस्त दिती है तां धन गुरु नानक महाराज सच्चे पातशाह कहन लगे, ओ सामने पत्थर चुक ते वेख निरंकार दे फिर रंग। मर्दाने ने जदों पत्थर चुकिया तां एक गर्म जल दा कुंट निकलिया, आख्या इस अमृत जल विच प्रसादे घड़ के पा दे। मर्दाने ने सत बचन करके जदों पाए तां जितने प्रसादे पाए सारे दे सारे डुब गए। महाराज ये तां सारा अन्न इसे तरह, सारी रस्त इसे तरह डुब जावेगी। तां धन गुरु नानक पातशाह मुस्कुरा के कहण लगे, मर्दानिया पहला प्रसादा परमेश्वर दे नमित कढ़ी लै। परमेश्वर दे नमित कढ़िया क्योंकि गुरु नानक ने पूरने पा के सानू दसे हन भाई, असी अपनी किरत कमाई नू सफल करन लई पहला प्रसादा गुरु दे नमित कढ़ना। महापुरख बाबा आनंद सिंह जी महाराज क्या करदे सन भाई, कोई घाटा पै जांदा है डुब जांदे हन पैसे, या कोई होर मुसीबत पैंदी है, दसवंत कड्डो चंगे पासे लाओ, गुरु दे नमित कड्डो ते डुबिया होया माल भी तर आउंदा है। उचारण करो श्री वाहिगुरु। धन गुरु नानक पातशाह कहन लगे, मर्दानिया परमेश्वर दे नमित कड्डी दा पहला प्रसादा। जा मर्दाने ने पेड़ा घड़ के प्रसादा बना के परमेश्वर दे नमित सतनाम श्री वाहिगुरु आख के पाया, तां बाकी दे प्रसादे भी पूड़ियां वांगू फुल के ऊपर आ गए। धन गुरु नानक पातशाह जी ने थोड़ा जिहा भोजन अपनी रसना ते रखिया, मर्दाने ने छकिया। इस अजमत दा जदों पिंड वालिया नूं पता लगा तां सारे दे सारे आके सतगुरां दे चरणां विच बैठ गए ते धन गुरु नानक पातशाह कहण लगे, भाई ये मणिकरण है, इत्थे मन जुड़दा है, नाम दे पंधाउआं नूं प्राप्ति हुंदी है, रस्ता मिलदा है। क्योंकि पुरातन समय ब्रह्मा विष्णु महेश ने इस धरती ते उग्र तप कीता है, सपत रिखी ने भी इथे ही, सतां रिखियां ने भी इथे ही उग्र तप करके ते एडियां पदवियां प्राप्त कीतियां हन। उचारण करो श्री वाहिगुरु। ए पवित्र धरती है जिथे होर सारे तीर्थ महान हन, उना विचों एक एवी तीर्थ महान है जिथे ब्रह्मा विष्णु महेश ने उग्र तप करके ए पदवियां प्राप्त कीतियां। और पुरातन ग्रंथां विच ए भी लिखिया है कि ए मणि पार्वती कोल सी,
ਉਹਦੇ ਹੱਥੋਂ ਜਦੋਂ ਡਿੱਗੀ ਤਾਂ ਸਿੱਧੀ ਪਾਤਾਲਪੁਰੀ ਵਿੱਚ ਚਲੀ ਗਈ, ਔਰ ਹਜ਼ਾਰ ਮੂੰਹ ਵਾਲਾ ਜੋ ਸ਼ੇਸ਼ ਨਾਗ ਹੈ ਇਹ ਉਸ ਨੂੰ ਪ੍ਰਾਪਤ ਹੋਈ। ਇਹ ਹਜ਼ਾਰ ਮੁਖਾ ਸ਼ੇਸ਼ ਨਾਗ ਜੋ ਨਿਤ ਨਵੇਂ ਪਰਮੇਸ਼ਰ ਦੇ ਨਾਮ ਲੈਂਦਾ, ਸੱਚਾ ਭਗਤ ਹੈ, ਇਹ ਮਣੀ ਨਾਮ ਦੀ ਦੌਲਤ, ਨਾਮ ਦਾ ਖਜ਼ਾਨਾ ਭਗਤਾਂ ਦੇ ਕੋਲ ਹੁੰਦਾ। ਉਚਾਰਨ ਕਰੋ ਸ੍ਰੀ ਗੁਰੂ ਕੀ ਬਾਣੀ ਵਿੱਚ ਵੀ ਲਿਖਿਆ ਹੈ, ਸ਼ੇਸ਼ ਨਾਗ ਤੇਰੋ ਮਰਮ ਨਾ ਜਾਣਾ। ਹਜ਼ਾਰ ਮੁਖ ਵਾਲਾ ਸ਼ੇਸ਼ ਨਾਗ ਹਰ ਵੇਲੇ ਪ੍ਰਭੂ ਦੇ ਨਵੇਂ ਨਾਮ ਲੈ ਰਿਹਾ, ਭਾਵ ਜਿਹੜਾ ਨਾਮ ਇੱਕ ਵਾਰੀ ਲੈਂਦਾ ਨਾ ਉਹ ਦੁਬਾਰਾ ਨਹੀਂ ਲੈਣਾ, ਤੇ ਸਤਿਯੁਗ ਤੋਂ ਲੈ ਕੇ ਹੁਣ ਤੱਕ ਉਹ ਨਵੇਂ ਨਾਮ ਲੈ ਰਿਹਾ, ਅਜੇ ਤੱਕ ਪਰਮੇਸ਼ਰ ਦੇ ਨਾਮ ਮੁੱਕੇ ਨਹੀਂ। ਗੁਰੂ ਨਾਨਕ ਸੱਚੇ ਪਾਤਸ਼ਾਹ ਇਸੇ ਲਈ ਕਹਿੰਦੇ ਹਨ ਕਿ ਭੀ ਤੇਰੀ ਕੀਮਤ ਨਾ ਪਵੇ ਹੇ ਨਿਰੰਕਾਰ, ਤੇਰੀ ਕੀਮਤ ਕੌਣ ਪਾ ਸਕਦਾ, ਭੀ ਤੇਰੀ ਕੀਮਤ ਨਾ ਪਵੇ ਹੋ ਕੇਵਡ ਆਖਾਂ ਨਾਉ, ਤੇਰੇ ਕਿਤਨੇ ਕੁ ਕੋਈ ਨਾਮ ਲੈ ਦੇਗਾ। ਆ ਸ਼ੇਸ਼ ਨਾਗ ਹਜ਼ਾਰ ਮੂੰਹਾਂ ਰੋਜ਼ ਨਿਤ ਨਵੇਂ ਨਾਮ ਹਰ ਵੇਲੇ ਲੈ ਰਿਹਾ, ਪਰ ਤੇਰੇ ਨਾਮਾਂ ਦਾ ਕੋਈ ਅੰਤ ਹੈ? ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਬ੍ਰਹਮਾ ਵਿਸ਼ਨ ਮਹੇਸ਼ ਨੇ ਤਪ ਕੀਤਾ, ਤੇ ਸਪਤ ਰਿਖੀਆਂ ਦੀ ਵੀ ਇੱਥੇ ਹੀ ਥਾਂ ਹੈ, ਜਿਨ੍ਹਾਂ ਨੇ ਉਗਰ ਤਪ ਕਰਕੇ ਏਡੀਆਂ ਉੱਚੀਆਂ ਪਦਵੀਆਂ ਪ੍ਰਾਪਤ ਕੀਤੀਆਂ। ਮਣੀਕਰਨ ਤੋਂ ਦੂਰ ਥੋੜਾ ਜਾ ਕੇ ਇੱਕ ਦੁੱਧ ਗੰਗਾ ਹੈ, ਜਿੱਥੇ ਇਹ ਰਿਸ਼ੀ ਮੁਨੀ ਪੁਰਾਤਨ ਸਮੇਂ ਇੱਥੋਂ ਦੁੱਧ ਪੀ ਕੇ, ਇਹ ਦੁੱਧ ਦੀ ਗੰਗਾ ਵਗਦੀ ਸੀ, ਦੁੱਧ ਪੀ ਕੇ ਆਪਣਾ ਆਹਾਰ ਲੈਂਦੇ ਸਨ। ਰੂਪ ਗੰਗਾ ਹੈ, ਬ੍ਰਹਮ ਗੰਗਾ ਹੈ, ਜਿੱਥੇ ਬ੍ਰਹਮਾ ਨੇ ਤਪ ਕੀਤਾ। ਔਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਵੀ ਬਚਨ ਕੀਤਾ, ਭਾਈ ਇੱਥੇ ਸੋਨੇ ਚਾਂਦੀ ਦੀਆਂ ਖਾਣਾ ਵੀ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਪਵਿੱਤਰ ਧਰਤੀ ਹੈ, ਜਿਹੜਾ ਵੀ ਕੋਈ ਪਿਆਰ ਦੇ ਨਾਲ ਮਨ ਜੋੜ ਕੇ ਸਿਮਰਨ ਕਰਦਾ, ਕਿਉਂਕਿ ਸੱਚ ਵਸਤੂ ਤਾਂ ਹੈ, ਸੱਚੀ ਮਣੀ ਤਾਂ ਹੈ ਪ੍ਰਭੂ ਦਾ ਸਿਮਰਨ। ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ। ਇਹ ਮਣੀ ਨਾਮ ਦੀ ਮਣੀ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਈ, ਫਿਰ ਭਾਈ ਰੋਸ਼ਨ ਮੁਨਾਰਾ ਹੋ ਕੇ ਚਮਕੀ। ਉਹ ਆਪ ਹੀ ਨਹੀਂ, ਆਪਣੀਆਂ ਕੁੱਲਾਂ ਹੀ ਨਹੀਂ, ਅਨੇਕਾਂ ਦਾ ਉਧਾਰ ਕਰ ਗਏ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦੀ ਮਣੀ ਚਮਕ ਗਈ। ਤੋ ਇਸ ਲਈ ਮਣੀਕਰਨ ਸੰਸਾਰ ਨੂੰ ਉਤਾਰਦੇ ਹੋਏ ਮਣੀਕਰਨ ਗੁਰੂ ਨਾਨਕ ਨੇ ਚਰਨ ਪਾਏ।

ਸ਼੍ਰੀ ਭਗਵਤ ਜੀ ਸਹਾਈ ਵਾਰ ਸ਼੍ਰੀ ਭਗਵਤ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਤ ਸਿਮਰ ਕਾ ਗੁਰੂ ਨਾਨਕ ਲੈਨ ਤੇ ਆਇ ਫਿਰੰਗ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਸਹਾਇ ਅਰਜਨ ਹਰ ਗੋਬਿੰਦ ਰਾਮ ਸਿਮਰਨ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈ ਆ ਜਿਸ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਸੀ ਦਿੱਤੇ, ਬੰਦ ਬੰਦ ਕਟਾਏ, ਖੁਪਰੀਆਂ ਲਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀ

ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ। ਇਹ ਨਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ।

ਕੀ ਸਵਾਦ ਦੱਸਾਂ। ਸਾਡੇ ਅੰਦਰ ਇੱਕ ਮਨ ਹੈ, ਇੱਕ ਆਤਮ ਹੈ। ਮਨ ਦਾ ਸਵਾਲ ਹੈ ਲੈਣਾ ਲੈਣਾ, ਆਤਮਾ ਦਾ ਸਵਾਲ ਹੈ ਵੰਡਣਾ ਵੰਡਣਾ ਦੇਣਾ। ਜੇ ਤੁਹਾਨੂੰ ਸ਼ੌਂਕ ਲੱਗ ਜੇ, ਸ਼ੌਂਕ ਚੜ੍ਹ ਜੇ, ਪ੍ਰਸ਼ਾਦੇ ਪਕਾਵਾਂ, ਉੱਥੇ ਜਾ ਕੇ ਵੰਡਾਂ, ਫਲਾਣੀ ਚੀਜ਼ ਕਰੋ ਲਵਾਂ, ਉੱਥੇ ਜਾ ਕੇ ਵੰਡਾਂ, ਥੋੜਾ ਕੁਝ ਪਿਆ ਦਸਵੰਧ ਫਰੂਟ ਲਵਾਂ ਵੰਡਾਂ, ਇਹ ਕਿਤੇ ਸੁਭਾਅ ਬਣ ਜੇ। ਸਮਝੋ ਆਤਮਾ ਚੜ੍ਹਦੀ ਕਲਾ ਚ ਜਾ ਰਹੀ ਹੈ। ਹੁਣ ਦੇਣ ਤੇ ਖੁਸ਼ੀ ਹੁੰਦੀ ਹੈ, ਸ਼ਾਂਤੀ ਮਿਲਦੀ। ਜਦ ਤੱਕ ਸਵਾਲ ਖੋਣਾ ਖੋਣਾ ਖੋਣਾ, ਚੰਚਲ ਮਨ ਬਲਵਾਨ ਹੈ। ਇਹਦੀ ਇੱਕ ਪੌੜੀ ਹੈ ਜਿਹਦਾ ਇਸ ਨਕਸ਼ੇ ਨਾਲ ਤਲਕ ਹੈ। ਕਹਿੰਦੇ ਉਹ ਖਾਲਸਾ ਜਿਹਦੀ ਆਤਮਾ ਬਲਵਾਨ ਹੈ, ਜਿਹਨੂੰ ਹੁਣ ਦੇਣ ਤੇ ਖੁਸ਼ੀ ਹੁੰਦੀ ਹੈ, ਕਿਸੇ ਨੂੰ ਪਾਲਣ ਤੇ ਖੁਸ਼ੀ ਹੁੰਦੀ ਹੈ। ਭਾਵੇਂ ਮਾਇਆ ਰਾਹੀਂ

ਮਿਲੇ ਹੋਏ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਅਰਪਣ ਕਰਨਾ, ਇਹ ਪੰਜਵਾਂ ਜੇ ਪਰਮੇਸ਼ਰ ਵੱਲੋਂ ਮਿਲੇ ਹੋਏ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਅਰਪਣ ਕਰਨਾ, ਗੁਣਾਂ ਨੂੰ ਇੱਥੇ ਇੱਕ ਮਿੰਟ ਜ਼ਰੂਰ ਆਪ ਜੀ ਦਾ ਲਿਆ ਜਾਏਗਾ। ਗੁਣ ਦੋ ਤਰ੍ਹਾਂ ਦੇ ਹੁੰਦੇ, ਇੱਕ ਦਰਗਾਹੀ ਗੁਣ, ਇੱਕ ਦੁਨਿਆਵੀ ਗੁਣ। ਧਿਆਨ ਦੇਣਾ, ਤੁਹਾਡੇ ਚੋਂ ਕੋਈ ਡਾਕਟਰ ਬਣ ਗਿਆ, ਇਹ ਦੁਨਿਆਵੀ ਗੁਣ ਹੈ। ਤੁਹਾਡੇ ਚੋਂ ਕੋਈ ਟੀਚਰ ਬਣ ਗਿਆ, ਇਹ ਦੁਨਿਆਵੀ ਗੁਣ। ਤੁਹਾਡੇ ਚੋਂ ਕੋਈ ਇੰਜੀਨੀਅਰ ਬਣ ਗਿਆ, ਇਹ ਦੁਨਿਆਵੀ ਗੁਣ। ਤੁਹਾਡੇ ਚੋਂ ਕੋਈ ਇਹੋ ਜਿਹੀ ਕਿਰਪਾ ਹੋ ਗਈ ਹੈ, ਦੋ ਘੰਟੇ ਸਿਮਰਨ ਵਿੱਚ ਸਮਾਧੀ ਲੱਗ ਗਈ ਹੈ, ਇਹ ਦਰਗਾਹੀ ਗੁਣ ਹੈ। ਪਿਆਰ ਨਾਲ ਆਖੋ ਸਤਨਾਮ। ਪੰਜ ਪੰਜ ਪਾਠ ਸੁਖਮਨੀ ਸਾਹਿਬ ਦੇ ਇੱਕ ਚੌਂਕੜੀ ਤੇ ਕਰ ਲੈਂਦਾ, ਦਰਗਾਹੀ ਗੁਣ ਹੈ। ਦੋ ਤਰ੍ਹਾਂ ਦੇ ਗੁਣ, ਇੱਕ ਦਰਗਾਹੀ ਗੁਣ, ਇੱਕ ਦੁਨਿਆਵੀ ਗੁਣ। ਇਹਨਾਂ ਦੋਵਾਂ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ, ਕਈ ਲੋਕ ਦਰਗਾਹੀ ਗੁਣ ਵੀ ਕਿਸੇ ਦੇ ਬੁਰੇ ਲਈ ਵਰਤ ਜਾਂਦੇ ਹਨ, ਇਹਨਾਂ ਦੋਨਾਂ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਵਰਤਣਾ, ਇਹ ਵੀ ਨਿਰਧਨ ਨੂੰ ਪਾਲਣ। ਉਹ ਕੀ ਸਮਾਂ ਸੀ, ਗਨਕਾ ਪਾਪਣ ਹੋਏ ਗਏ, ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਸ਼ ਅਚਾਨ ਚੱਕ। ਹੁਣ ਉਸ ਗਨਕਾ ਨੂੰ ਕੋਈ ਡਾਕਟਰ ਤੇ ਨਹੀਂ, ਦੁਨਿਆਵੀ ਗੁਣਾਂ ਦਾ ਨਹੀਂ ਢਾਲ, ਤੇਰੇ ਕੋਲ ਦਰਿਆਈ ਦਰਿਆਈ ਗਨਕਾ ਵਾੜੇ ਆਏ ਖਲਤ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸ ਨੂੰ ਦਿੱਤੋ ਸਤੋਤਾ, ਰਾਮ ਨਾਮ ਉਪਦੇਸਿਆ, ਖੇਲ ਗਿਆ ਦੇ ਵਣਜ ਸਤੋ। ਹਾਲ ਬਾਜ਼ਾਰ ਚ ਹੱਦ 100 ਰੁਪਏ ਦਾ ਤੋਤਾ ਮਿਲ ਜੂ, ਅਸੀਂ ਲੈ ਆਈਏ, ਉਹਨੂੰ ਵਾਹਿਗੁਰੂ ਵਾਹਿਗੁਰੂ ਚ ਪਾਈਏ, ਕੀ ਉਸ ਤੋਤੇ ਨਾਲ ਸਾਡਾ ਪਾਰ ਉਤਾਰਾ ਹੋ ਜੂ। ਮੇਰਾ ਤੋਤਾ ਨਹੀਂ ਸੀ ਦਿੱਤਾ,

ਕਿਸੇ ਕਿਸੇ ਨੂੰ ਰੱਬ ਦਰਗਾਹੀ ਗੁਣ ਬਖਸ਼ਿਸ਼ ਕਰੇ ਤੇ ਇਸ ਭਲੇ ਲਈ ਵਰਤੇ। ਉਹ ਸਮਾਂ ਲਿਆਓ ਸਾਹਮਣੇ, ਅਜਾ ਮਲ ਪਾਪੀ ਜਗ ਜਾਣ ਨਿਮਕ ਮਾਏ ਨੇ ਸਾਰ ਮਹਾਂਪੁਰਸ਼ ਆਏ ਨਾ ਸੇਵਾ ਕੀਤੀ। ਉਹਦੀ ਵਿਧ ਬਣਾਤੀ, ਸੱਤਵੇਂ ਪੁੱਤਰ ਦਾ ਨਾਂ ਨਰਾਇਣ ਰੱਖੀ, ਵਿਧ ਬਣਾਤੀ। ਕੋਈ ਆਪਣੇ ਪੁੱਤਰ ਦਾ ਨਾਂ ਹੁਣ ਰੱਖ ਲਵੇ ਗੱਲ ਬਣ ਜੂ ਨਹੀਂ, ਉਹ ਵਿਧ ਬਣਾ ਕੇ ਅਰਦਾਸ ਕੀਤੀ ਨਾਲ ਇਹ ਵਾਹਿਗੁਰੂ ਇਸ ਰਾਹ ਰਾਹੀਂ ਇਹਨੂੰ ਰਾਹ ਦੇ ਦੇ। ਇਹ ਇੱਕ ਦਰਗਾਹੀ ਗੁਣ ਕਿਸੇ ਕਿਸੇ ਦੇ ਹਿੱਸੇ ਚ ਆਉਂਦੇ ਨੇ।

ਇਹ ਨਿਰਧਨ ਨੂੰ ਪਾਲਣਾ ਹੈ। ਤੁਸੀਂ ਕੀ ਕਹੋਗੇ? ਜੇ ਗੁਰੂ ਨਾਨਕ ਸੱਜਣ ਠੱਗ ਨੂੰ ਨਾਮ ਨਾਲ ਜੋੜਦੇ ਨੇ ਕਿ ਇਹ ਨਿਰਧਨ ਨੂੰ ਪਾਲਣਾ ਨਹੀਂ, ਸਰਗਾਈ ਦਾ ਤੇ ਗੁਰੂ ਨਾਨਕ ਤੋਂ ਉਹਦੇ ਚੋਂ ਕਿਨਕ ਨੂੰ ਦਿੰਦੇ ਨੇ। ਇਹ ਦੋ ਗੁਣ ਹੁੰਦੇ ਨੇ, ਇੱਕ ਦਰਗਾਈ ਇੱਕ ਦੁਨਿਆਵੀ। ਇਹ ਦੋ ਕੁ ਮਿੰਟ ਲਾਏ ਨੇ ਦਰਗਾਈ ਗੁਣ ਤੇ। ਹੁਣ ਜਿਹੜੀ ਜ਼ਿਆਦਾ ਬਹੁ ਗਿਣਤੀ ਅਸੀਂ ਬੈਠੇ ਹਾਂ, ਦੁਨਿਆਵੀ ਗੁਣ ਰਾਹੀਂ ਵੀ ਨਿਰਧਨ ਨੂੰ ਪਾਲਣਾ, ਧਿਆਨ ਦੇਣਾ ਜ਼ਰਾ। ਦੁਨਿਆਵੀ ਗੁਣ ਜਿਹੜਾ ਵੀ ਸਤਸੰਗ ਜੀ ਸਾਨੂੰ ਪ੍ਰਾਪਤ ਹੋਵੇ,